ਰਸਨਾ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ ਕੋਈ ਮਿਸਾਲ ਹੋਵੇ ਦੁਨੀਆ ਤੇ ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ ਨਰਕ ਵੀ ਨਿੰਦ ਦਿੱਤੇ ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੂੰ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ ਉਹ ਸੁਭਾਏਮਾਨ ਨਹੀਂ ਹੋਵੇਗਾ ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ।

ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਦੀ। ਜੇ ਤੁਥਾਂ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ ਨਾਮ ਦੇ ਵਿਹਾਜਨ ਲਈ ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਬਈ ਚਰਨਾਂ ਦੀ ਪ੍ਰਾਪਤੀ ਹੋ ਗਈ ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ ਅਸੀਂ ਸੋਚ ਨਹੀਂ ਸਕਦੇ। ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸ ਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ ਕਹਿਣ ਲੱਗੇ ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣਾ। ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹੋ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ, ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ, ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ ਨਾ ਇੱਛਾ ਰਾਜ ਭਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ।

ਜਿੱਥੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀਐ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾ, ਉਹਨੂੰ ਆਖਿਆ ਜਾ ਤੁਲਸਾ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ, ਲੋਕਾਂ ਦੇ ਭਾਣੇ ਸੁੱਤਾ ਹੋਵੇਗਾ। ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ। ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ, ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ, ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ, ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਕੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ। ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ, ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਭਾਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ, ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੋਤੇ ਹੀ ਕਹਿਣ ਲੱਗੇ, ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਫਾਸਲਾ ਨਹੀਂ। ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀ ਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ਼ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

0: ਬਸੀਸ ਧਰਿਓ ਗੁਰ ਹੱਥ, ਜਾਂ ਕਹਿ ਬਸੀਸ ਧਰਿਓ ਗੁਰ ਹੱਥ। ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ, ਫਿਰ ਆਖੋ ਸਤਨਾਮ। ਇਹ ਸ਼ਬਦ ਵੀ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦਾ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਨਾਮ ਨੂੰ ਰਤਨ ਆਖਿਆ ਔਰ ਇਹ ਅਮੋਲਕ ਰਤਨ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਹੀਰਿਆਂ ਦੀ ਰਤਨਾਂ ਦੀ ਕੀਮਤ ਜਦੋਂ ਅਸੀਂ ਪਹਿਲੀ ਵਾਰ 71 ਚ ਗਏ UK ਤੇ ਕੋਹਿਨੂਰ ਹੀਰਾ ਵੇਖਣ ਗਏ, ਚਾਹੇ ਸਾਡੇ ਕੋਲ ਨਹੀਂ ਪਰ ਸਾਨੂੰ ਪਤਾ ਨਾ ਸਾਡਾ ਹੈ। ਹਰ ਸਿੱਖ ਦੇ ਮਨ ਚ ਆਉਂਦਾ ਵੀ ਸਾਡਾ ਹੈ, ਧੋਖੇ ਨਾ ਲੈ ਗਏ, ਹੀਰਾ ਫੇਰੀ ਕਰਕੇ ਸਾਥੋਂ ਲੈ ਗਏ, ਇਹ ਸਾਡਾ ਹੈ। ਅਸੀਂ ਵੇਖਣ ਗਏ ਉੱਥੇ ਕੀਮਤ ਲਿਖੀ ਹੋਈ ਸੀ, ਇਹਦੀ ਆਹ ਕੀਮਤ ਹੈ, ਇਸ ਹੀਰੇ ਦੀ ਆਹ ਕੀਮਤ ਹੈ, ਇਸ ਰਤਨ ਦੀ ਆਹ ਕੀਮਤ ਹੈ। ਤੇ ਜਿਹੜਾ ਇਹ ਰਤਨ ਹੈ ਨਾ ਨਾਮ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਭ ਆਖੋ ਸਤ
1: ਨਾਮ।
0: ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ ਮੇਰੇ ਹੀਰ ਹੈ ਮੇਰੇ ਹਿਰਦੇ ਚ, ਨਾਮ ਉਦੋਂ ਵਸ ਗਿਆ, ਇਹ ਰਤਨ ਅਮੋਲਕ ਰਤਨ ਨਾਮ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰਾ ਗੁਰੂ ਸਮਰੱਥ ਹੈ। ਮੇਰੇ ਗੁਰੂ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖਿਆ ਨਾ, ਤੇ ਇਹ ਨਾਮ ਮਨ ਚ ਵਸ ਗਿਆ। ਇੱਕ ਹੈ ਨਾਮ ਜ਼ਬਾਨ ਤੇ ਰਹਿਣਾ, ਇੱਕ ਹੈ ਮਨ ਚ ਵਸ ਜਾਣਾ। ਫਰਕ ਜੇ ਬਹੁਤ ਫਰਕ ਹੈ, ਇੰਨਾ ਫਰਕ ਹੈ ਵੀ ਕੋਈ ਬੰਦਾ ਕਹੀ ਜਾਵੇ ਖੰਡ ਖੰਡ ਖੰਡ ਖੰਡ ਖੰਡ ਕਹੀ ਜਾਏ ਤੇ ਕੋਈ ਬੰਦਾ ਖੰਡ ਖਾ ਲਵੇ, ਇੰਨਾ ਹੀ ਫਰਕ ਹੈ। ਭਾਈ ਸਾਹਿਬ ਗੁਰਦਾਸ ਜੀ ਨੇ ਭਾਈ ਸਾਹਿਬ ਨੂੰ ਵਰ ਮਿਲੇ ਸਤਿਗੁਰਾਂ ਵੱਲੋਂ, ਭਾਈ ਸਾਹਿਬ ਤੁਹਾਡੀ ਬਾਣੀ ਗੁਰਬਾਣੀ ਦੀਆਂ ਕੁੰਜੀਆਂ, ਜਿਵੇਂ ਚਾਬੀ ਤੋਂ ਬਿਨਾਂ ਤਾਲਾ ਨਹੀਂ ਖੁੱਲਦਾ, ਕਿੱਡਾ ਕੀਮਤੀ ਤਾਲਾ ਹੋਵੇ ਚਾਬੀ ਨਹੀਂ ਖੁੱਲੇਗਾ। ਗੁਰਬਾਣੀ ਦਾ ਰਹੱਸ ਉਹਨਾਂ ਚਿਰ ਸਮਝ ਨਹੀਂ ਆਊਗੀ ਜਦ ਤੱਕ ਭਾਈ ਗੁਰਦਾਸ ਦੀ ਕੋਈ ਬਾਣੀ ਨਾ ਪੜੇ। ਇਹ ਵਰ ਹੈ, ਭਾਈ ਗੁਰਦਾਸ ਦੀ ਬਾਣੀ, ਬਾਣੀ ਦੇ ਅਰਥ, ਇਹ ਵੀ ਵਰ ਦੇ ਦਿੱਤਾ। ਭਾਈ ਗੁਰਦਾਸ ਦੀ ਬਾਣੀ ਗੁਰਬਾਣੀ ਦੇ ਤੁੱਲ, ਜਿੱਥੇ ਜਾਓ ਭਾਈ ਗੁਰਦਾਸ ਦੀ ਬਾਣੀ ਗਾਈ ਜਾਂਦੀ। ਤੇ ਭਾਈ ਸਾਹਿਬ ਵਿਆਖਿਆ ਕਰ ਰਹੇ ਨੇ, ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮਿੱਠੋ ਹੋਏ। ਕੈਸੀ ਮਿਸਾਲ ਦਿੱਤੀ ਹੈ, ਜਿਹੜਾ ਇੱਕ ਦਿਨ ਵੀ ਸਕੂਲ ਨਹੀਂ ਨਾ ਗਿਆ ਇਹ ਗੱਲ ਉਹ ਵੀ ਸਮਝ ਸਕਦਾ ਵੀ ਖੰਡ ਖੰਡ ਆਖਣ ਨਾਲ ਮੂੰਹ ਮਿੱਠਾ ਨਹੀਂ ਹੋਣਾ। ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮਿੱਠੋ ਹੋਏ, ਅਗਨ ਅਗਨ ਕਹਿਸ ਉਤਨ ਸੀਤ ਨਾ ਬਿਨਾਸ ਹੈ। ਅੱਗ ਆ ਕਹੀ ਜਾਵੇ ਸਰਦੀ ਵਿੱਚ, ਜਿੱਥੇ ਸਨੋ ਪੈਂਦੀ ਹੈ ਕਹੀ ਜਾਵੇ ਅੱਗ ਅੱਗ ਅੱਗ, ਸਰਦੀ ਦੂਰ ਨਹੀਂ ਹੋਣੀ। ਕੈਸੀ ਮਿਸਾਲ ਹੈ, ਚੰਦਨ ਚੰਦਨ ਕਹਿਤ ਹੋਤ ਨਾ ਸੁਬਾਸ ਬਾਸ, ਚੰਦ ਚੰਦ ਕਹਿਤ ਉਜਿਆਰੋ ਨਾ ਪ੍ਰਕਾਸ਼ ਹੈ। ਮੱਸਿਆ ਦੀ ਰਾਤ ਨੂੰ ਕੋਈ ਕਹੀ ਜਾਵੇ ਚੰਦ ਚੰਦ ਚੰਦ, ਚੜ੍ਹਨੀ ਪੈਣਾ। ਚੰਦਨ ਚੰਦਨ ਕਹਿਣ ਨਾਲ ਸੁਗੰਧੀ ਨਹੀਂ ਆ ਜਾਣੀ, ਚੰਦ ਚੰਦ ਕਹਿਣ ਨਾਲ ਪ੍ਰਕਾਸ਼ ਨਹੀਂ ਹੋ ਜਾਣਾ। ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਬਿਮਾਰ ਆਦਮੀ ਬੁਰਖ ਬੁਰਖਾਰ ਚੜਿਆ ਹੋਇਆ ਦੁਖੀ ਹੈ, ਕਹੀ ਜਾਵੇ ਵੈਦ ਵੈਦ ਵੈਦ ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਾਧਨਾ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕਾ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ। ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ, ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀਓਂ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੂਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ, ਪ੍ਰੇਰਣਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਣਾ ਨਾਲ ਆਹ ਦਰਸ਼ਨ ਪਾਟਿਆ। 85 ਵਿੱਚ ਅਸੀਂ ਆਏ ਸੀ, ਉਦੋਂ ਬਾਅਦ ਹੁਣ ਸਮਾਂ ਮਿਲਿਆ। 85 ਤੋਂ ਬਾਅਦ ਉੱਧਰ ਆਉਂਦੇ ਰਹੇ ਨਿਊ ਜਰਸੀ। ਇਹਨਾਂ ਗੁਰਮੁਖਾਂ ਨੂੰ ਦਿੱਲੀ ਮਿਲੇ, ਹਾਜ਼ਰੀਆਂ ਬੰਗਲਾ ਸਾਹਿਬ ਭਰਨੀਆਂ, ਤੁਸੀਂ ਉੱਥੇ ਆਓ। ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ, ਇਹਨਾਂ ਵੱਲੋਂ ਪ੍ਰੇਰਣਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਹੈ ਨਾ, ਇੱਥੇ ਇੱਕ ਆਹ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ ਆ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲ ਤਾਂ ਉਹ ਹੋਇਆ ਹੋਇਆ, ਜਾਂਗਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ। ਗੁਰੂ ਬਖਸ਼ਿਸ਼ ਕਰੇ। ਇੰਨਾ ਕੀ ਸਮਾਂ, ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ, ਪਰ ਸਾਨੂੰ ਸੇਵਕਾਂ ਨੇ ਟੋਰਾਂਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ। ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ। ਸਭ ਆਖੋ ਸਤਨਾ, ਇਹਦਾ ਵੀ ਫਲ ਆ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ। ਸਮੇਂ ਸਿਰ ਹੀ ਸਮਾਪਤੀ ਹੋਏਗੀ, ਕੋਈ ਰਸਨਾ ਖਾਲੀ ਨਾ ਰਵੇ।

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸੰਗਤ ਜੀਓ, ਉਤਸ਼ਾਹ ਸਹਿਤ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ, ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤਿ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ, ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ, ਸੁਚੱਜਾ ਢੰਗ ਹੈ, ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਕ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ, ਲੇਕਿਨ ਪਹਿਲਾਂ ਉਤਸ਼ਾਹ ਨਾਲ, ਉਮਾਹ ਨਾਲ, ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ, ਕਾਹਲੀ ਦਿਖਾ ਜਾਂਦਾ ਏ, ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ, ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬ ਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ,
لیکن اندر گیا پھر کانشیس مائنڈ تے سب کانشیس مائنڈ یہ کام کرتے ہیں. ساودھانی نال گراہی کھاتی بے دھیانی نال ہضم ہندی گئی تے شکتی برقرار رہی, انسان ترتا پھرتا رہا, کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی, سپرچولیزم اندر بھی, پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال, چاؤ نال, ساودھانی نال تے ادم نال. اسے نے ستگرہ نے ارشاد فرمائے نے, حکم کیتے نے, ادم کریندیاں جیو تم, ادم کریندیاں جیو تم, کماندیاں سکھ پہنچ. ادم کریندیاں جیو تم, اے سب کم ساودھانی نال لے, کماندیاں سکھ پہنچ, دھیاندیاں تم پربھو مل, نانک اتری چن. تو اے کم اساں ساودھانی نال کیتا, اتے حاضر ہویا, شبد دا بھوجن, شبد دا لنگر گردیو نے جو داغ بخشیے اس مل پنڈارے وچوں پاٹھ راہی حکم نامیا راہی کتھا وچار راہی اتوا کیرتن راہی ساودھانی نال اے بھوجن ملیا. ربی تھر صاحب گرو گرنتھ صاحب مہاراج وچوں ایک بھوجن ملے. تھال وچ تین وستو پیو, تھال گرو گرنتھ صاحب مہاراج, تھال وچ تین وستو پیو, ست سنتوکھ وچارو, امرت نام ٹھاکر کا پیو, جس کا سب سے آدھارو, جے کو کھاوے. پر اے سب کچھ ساودھانی نال کرنا ہے, جے کو کھاوے, جے کو پہنچے, تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا, اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے, پھر آپ شکتی بخشش عنایت تے کرم ہوندا رہے گا. ہسندیاں, کھلندیاں, پہنندیاں, کھاوندیاں, او پھر آپ کم چلتا رہے گا. وچے ہووے مکت, جے کو کھاوے, جے کو پہنچائے, اس کا ہوئے ادھار. یہ آتمک زندگی واسطے اشد ضروری وستو گرو صاحب جی کہندے نے, اس دے چھڈیاں جیو جل بل جاندا ہے. میں تجربہ کر ویکھی, ایسا کردیاں ہی زندگی ہے, غافلی وچ موت تو بھی بدترین دشا ہو جاندی ہے. آنکھاں جیواں وسرے مر جا. کبیر صاحب کہندے نے, جب لگتا گا باہو بے ہی, اس اسنا وچ بھی مینوں جب نلپی چوں اندر نوں تاگا کھچدا ہاں, اس اسنا وچ بھی غافلی ہو جائے پرمیشر تو, تاں میں اس نوں موت ہی سمجھدا ہاں. جب لگتا گا باہو بے ہی, تب لگ وسرے رام سنیہی, تے وسر نال مر جاؤں. تو گرو کرپا کرے اسی ساودھانی نال مہاراج دے چرن وچ آندے رہیے, تے پھر پامے بے دھیانی نال ہی جی میں برکیاں ازمودیاں تے طاقتاں دے دیاں نے کم کردے رہیے, تے او جو دات پراپت ہوئی ہے او دی صحت, او دی گائیڈنس اکال پرخ دی بخشش نال ملی رہے گی. تیاگنا نہیں ہے, لگے رہن دا مطلب ہے, جے کو کھاوے, جے کو پہنچے, تس کا ہوئے ادھارو. گرو صاحب جی دا عہد ہے, پیمان ہے, وعدہ ہے, اقرار ہے, جے کو کھاوے, جے کو پہنچے, اس کا ہوئے ادھارو. یہ بس تجی نہ جائی, نت نت رکھو اتھارو, تم سنسار چرن لگ کر سب نام برہم پسارا.

ਪਰਤ ਸਤਕਾਰ ਯੋਗ ਗੁਰੂ ਪ੍ਰਸਾਦ ਸਿੰਘ ਜੀ ਮਨ ਬਿਰਤੀਆਂ ਕਰੋ, ਇਕਾਗਰ ਸਤਿਗੁਰ ਦੇ ਚਰਨਾਂ ਵਿੱਚ ਜੋੜੋ। ਇਹ ਗੁਰੂ ਘਰ ਹੈ ਤੇ ਗੁਰੂ ਘਰ ਵਿੱਚ ਕਿਸ ਤਰ੍ਹਾਂ ਬੈਠਣਾ ਹੈ ਇਹ ਸਾਨੂੰ ਜਾਂਚ ਇੱਥੋਂ ਹੀ ਮਿਲਣੀ ਹੈ। ਆਪਾਂ ਕਿਸੇ ਹੋਰ ਜਗ੍ਹਾ ਜਾਈਏ, ਕਿਸੇ ਸੁਸਾਇਟੀ ਵਿੱਚ ਜਾਂ ਕਿਸੇ ਪਾਰਟੀ ਤੇ ਜਾਂ ਕਿਸੇ ਕਲੱਬ ਵਿੱਚ, ਉੱਥੇ ਸਾਨੂੰ ਤਹਿਜ਼ੀਬ ਹੁੰਦੀ ਹੈ। ਅੰਦਰ ਦਾਖਲ ਕਿਵੇਂ ਹੋਣਾ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਇੱਥੇ ਖਾਣਾ ਕਿਸੇ ਢੰਗ ਨਾਲ ਹੈ, ਇੱਥੇ ਬੋਲਣਾ ਕਿਸੇ ਢੰਗ ਨਾਲ ਹੈ, ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਘਰ ਆ ਕੇ ਅਸੀਂ ਇਹ ਕੁਝ ਭੁੱਲ ਜਾਂਦੇ ਹਾਂ। ਗੁਰੂ ਨੂੰ ਅਸੀਂ ਖਲੋਣਾ ਪਤਾ ਨਹੀਂ ਕਿਉਂ ਸਮਝਦੇ ਹਾਂ। ਚਾਹੀਦਾ ਤੇ ਇਹ ਵੀ ਹੈ ਕਿ ਜਿਸ ਵੇਲੇ ਅਸੀਂ ਗੁਰੂ ਘਰ ਅੰਦਰ ਕਦਮ ਰੱਖੀਏ, ਉਸ ਵਕਤ ਸਾਡਾ ਮਨ ਨੀਵਾਂ ਮਤ ਉੱਚੀ ਹੋ ਜਾਏ। ਸਾਡਾ ਮਨ ਨੀਵਾਂ ਹੋ ਕੇ ਮਨ ਅੰਦਰ ਨਿਮਰਤਾ ਪਿਆਰ ਆ ਜਾਏ ਤੇ ਸਾਨੂੰ ਗੁਰੂ ਕੇ ਸ਼ਬਦ ਸੁਣਨ ਦੀ ਜਾਚ ਆ ਜਾਏ। ਆਓ ਤਵੱਜੋ ਦਿਓ, ਕਰੋ ਰਸਨਾਵਾਂ ਪਵਿੱਤਰ ਗੱਜ ਕੇ ਆਖੂ ਸਤਨਾਮ। ਮੈਂ ਗੱਲ ਨਾਮ ਦੀ ਆਰੰਭ ਕੀਤੀ ਹੈ ਤੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਅੰਦਰ ਨਾਮ ਦੇ ਇਤਨੇ ਐਗਜ਼ੈਂਪਲ ਦਿੱਤੇ ਨੇ, ਇਤਨੇ ਦ੍ਰਿਸ਼ਟਾਂਤ ਹਨ ਕਿ ਕਮਾਲ ਹੀ ਕਰ ਦਿੱਤੀ ਹੈ। ਇੱਕ ਇੱਕ ਸ਼ਬਦ ਇਤਨਾ ਕੀਮਤੀ ਹੈ, ਜੇ ਅਸੀਂ ਇਹਨੂੰ ਪਿਆਰ ਨਾਲ ਪੜ੍ਹ ਲਈਏ ਤੇ ਪਿਆਰ ਨਾਲ ਸੁਣ ਲਈਏ। ਰਹਾਉ ਦੀ ਤੁਕ ਹੈ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਹੇ ਮਨੁੱਖ, ਹੇ ਇਨਸਾਨ, ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਜੋ ਤੂੰ ਅਡੰਬਰ ਕਰ ਰਹੇ ਹੈ ਸਭ ਝੂਠ ਦਾ ਪਸਾਰਾ ਹੈ, ਬਿਲਕੁਲ ਬਿਲਕੁਲ ਝੂਠ। ਕਿਉਂਕਿ ਜੋ ਕੁਝ ਹੋ ਰਿਹਾ ਨਾਮ ਤੋਂ ਬਿਨਾਂ ਹੋ ਰਿਹਾ, ਤੇ ਜਿਸ ਕੰਮ ਦੇ ਨਾਲ ਨਾਮ ਦਾ ਸੰਬੰਧ ਨਹੀਂ, ਸਾਹਿਬ ਕਹਿੰਦੇ ਨੇ ਬਿਲਕੁਲ ਝੂਠ ਹੈ। ਕਹਿੰਦੇ ਨੇ ਇੱਕ ਪੰਡਿਤ ਇੱਕ ਗਾਓਂ ਵਿੱਚ ਗਿਆ ਤੇ ਜਿਸ ਵੇਲੇ ਜਾ ਕੇ ਉਸਨੇ ਉੱਥੇ ਕਥਾ ਕੀਤੀ, ਸੰਗਤ ਬੜੀ ਖੁਸ਼ ਤੇ ਪ੍ਰਸੰਨ ਹੋਈ। ਹੁਣ ਪਿੰਡ ਵਾਲਿਆਂ ਨੇ ਪ੍ਰਸੰਨਤਾ ਵਿੱਚ ਆ ਕੇ ਦਾਨ ਵਜੋਂ ਪੰਡਿਤ ਜੀ ਨੂੰ ਇੱਕ ਗਊ ਦੇ ਦਿੱਤੀ। ਪੰਡਿਤ ਜੀ, ਸਾਡੇ ਵੱਲੋਂ ਇਹ ਤੁਹਾਡੇ ਲਈ ਗਊ ਦਾਨ ਹੈ, ਕਿਉਂਕਿ ਇਹ ਵੀ ਦਾਨ ਬੜੀ ਮਹੱਤਤਾ ਰੱਖਦਾ ਸੀ। ਪੰਡਿਤ ਜੀ ਨੂੰ ਗਊ ਮਿਲ ਗਈ, ਪੰਡਿਤ ਜੀ ਗਊ ਲੈ ਕੇ ਆ ਗਏ। ਜਿਸ ਵੇਲੇ ਆਏ ਇੱਕ ਤੱਟ ਤੇ, ਹੁਣ ਇਸ ਨਦੀ ਤੋਂ ਪਾਰ ਹੋਣੇ, ਪਾਰ ਲਿਜਾਣ ਵਾਲਾ ਬੇੜੀ ਦਾ ਮਲਾ ਸਾਧ ਸੰਗਤ, ਉਹ ਵੀ ਪੰਡਿਤ, ਉਹ ਵੀ ਬ੍ਰਹਮਣ ਹੈ। ਕਹਿੰਦਾ ਭਾਈ ਮੈਨੂੰ ਪਾਰ ਲੈ ਚੱਲ। ਅੱਗੋਂ ਜਵਾਬ ਕੀ ਮਿਲਿਆ? ਕਹਿੰਦਾ ਭਾਈ ਵੇਖ, ਮੈਂ ਜਿਸ ਨੂੰ ਵੀ ਪਾਰ ਲਿਜਾਣਾ ਉਹਦੇ ਕੋਲੋਂ ਮਸੂਲ ਟੈਕਸ ਕਿਰਾਇਆ ਜ਼ਰੂਰ ਲੈਂਦਾ, ਕਰ ਜ਼ਰੂਰ ਲੈਂਦਾ। ਸਤਸੰਗ ਧਿਆਨ ਦੇਣਾ, ਇਹ ਬ੍ਰਾਹਮਣ ਇਹ ਪੰਡਿਤ ਕਹਿਣ ਲੱਗਾ, ਭਾਈ ਕਰ ਦੇਣ ਜੋਗਾ ਮੇਰੇ ਕੋਲ ਤੇਰੇ ਵਾਸਤੇ ਕੁਝ ਨਹੀਂ, ਇੱਕ ਗਊ ਹੈ ਤੇ ਤੂੰ ਵੀ ਬ੍ਰਾਹਮਣ ਹੈ, ਮੈਂ ਵੀ ਬ੍ਰਾਹਮਣ, ਤੂੰ ਵੀ ਪੰਡਿਤ, ਮੈਂ ਵੀ ਪੰਡਿਤ, ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤੇ ਹੋਰ ਕੌਣ ਆਏਗਾ, ਤੂੰ ਮੈਨੂੰ ਪਾਰ ਲੈ ਚੱਲ। ਕਹਿੰਦਾ ਨਹੀਂ ਹੋ ਸਕਦਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਖਿਆਲ ਬੜਾ ਸੁੰਦਰ ਦਿੱਤਾ ਹੈ, ਕਹਿੰਦਾ ਦੇਖੋ, ਗਊ ਬ੍ਰਾਹਮਣ ਕੋ ਕਰ ਲਾਓ ਗੋਬਰ ਤਰਨ ਨ ਜਾਈ। ਗਊ ਤੇ ਬ੍ਰਾਹਮਣ ਨੂੰ ਇਹ ਕਰ ਲਾ ਲਿਆ,
ٹیکس محصول نہ لیا ہے. پر جس ویلے دے کول نہ دتا گیا ایک پاسے رک دی چھاویں کی بہ گیا. ہویا کہ کچھ دیر بعد گو نے گوبر کیتا اے کر لان والا اٹھ کے کی کرتا ہے اسے گوبر نو چک کے لے آیا اپنا چونکا پوتر کرن لگ پیا اپنا چونکا پوتر کرن لگ پیا. سدگر کہیں نے مردانیا ویخ یہ اوہی گو ہے اوہی برہمن ہے جس نو یہ کر تے ٹیکس لا لیا ہے پر او دے گوبر دے نال اے ترنا چاہتا ہے یہ ترنا چاہتا ہے کہ ایسا ہو سکتا ہے. گو برہمن کو کر لاؤ گوبر تر نہ جائی پائی اس گوبر دے نال نہیں تریا جانا کہ اس گوبر دا تو پوچا لا کے اپنی چونکے نو پوتر کر لو تے کبھی انج تر جاں گا. سدگر کہندے نے نہیں پر کیتا اس نے کی ہے توتی ٹکا تے جب مالی تان ملے چھا کھائی توتی ٹکا تے جب مالی توتی لائی ہے ٹکا لایا گانے وچ ریوں پایا ہے جب مالی ہاتھ وچ مالا بھی پھڑی ہے لیکن کم کی ہے تان ملے چھا کھائی. پھر کردا کی ہے انتر پوجا پڑے کتے با سنجم ترکا بھائی انتر پوجا پڑھدا کی ہے کتیب بید کہندے انتر پوجا پڑے کتیبا مسلمانوں کی مدد ہے تے سنجم ترکا بھائی سنجم بھی کہندے انہاں ورگا ہی رکھیا ہوا ہے. انت بھی سدگر نے گل کمال نہیں کر دیتی کہنے لگے پنڈت جی برہمن جی میری گل دھیان نہ سن لو انتر پوجا پڑے کتےبا سنجم ترکا پائی چھوٹی لے پکھنڈا. پنڈت جی یہ پکھنڈ چھڑ دیو اس پکھنڈ دے نال اس اڈمبر نال تسی نہیں تر سکتے. ہاں اگر ترنے تے کی کرو چھوٹی

ਹਰੀ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ, ਝੂਠ ਦਾ ਆਡੰਬਰ ਹੈ। ਇਹ ਮਨੁੱਖ ਤੂੰ ਜਿੰਨਾ ਮਰਜ਼ੀ ਕਰੀ ਜਾ, ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਹੁਣ ਸਤਿਗੁਰੂ ਜੀ ਖਿਆਲ ਦਿੰਦੇ ਨੇ, ਕਿਉਂਕਿ ਇਹ ਸ਼ਬਦ ਭਗਤ ਰਵਿਦਾਸ ਜੀ ਨੇ ਆਰਤੀ ਦਾ ਕਹਿ ਕੇ ਗਾਇਨ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜਿਵੇਂ ਉਸ ਬ੍ਰਾਹਮਣ ਇੱਕ ਪੰਡਿਤ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਇਸੇ ਤਰ੍ਹਾਂ ਹੀ ਜਗਨਨਾਥਪੁਰੀ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਤੇ ਕੀ ਵੇਖਦੇ, ਜਗਨਨਾਥਪੁਰੀ ਦਾ ਮੰਦਿਰ ਹੈ, ਅੰਦਰ ਜਗਨਨਾਥ ਦੀ ਮੂਰਤ ਹੈ। ਹੁਣ ਉਸ ਮੂਰਤ ਦੇ ਅੱਗੇ ਇੱਕ ਥਾਲ ਹੈ, ਉਸ ਥਾਲ ਵਿੱਚ ਥੋੜੇ ਜਿਹੇ ਫੁੱਲ ਹਨ, ਧੂਪ ਅਗਰਬੱਤੀ ਬਲ ਰਹੀ ਹੈ, ਇੱਕ ਦੀਵਾ ਜਿਹਦੇ ਵਿੱਚ ਘਿਓ ਤੇ ਬੱਤੀ ਬਾਲ ਕੇ ਦੀਵਾ ਜਗਾਇਆ ਹੋਇਆ। ਉਸ ਥਾਲ ਨੂੰ ਤਿਆਰ ਕਰਕੇ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਕੁਝ ਉਹਦੀ ਉਸਤਤ ਦੇ ਮੁਖ ਦੇ ਵਿੱਚੋਂ ਸ਼ਬਦ ਕਹੇ ਜਾ ਰਹੇ ਨੇ, ਗੀਤ ਗਾਏ ਜਾ ਰਹੇ ਨੇ ਤੇ ਥਾਲ ਨੂੰ ਘੁਮਾਇਆ ਜਾ ਰਿਹਾ। ਸਤਿਗੁਰ ਕਹਿੰਦੇ ਨੇ ਭਾਈ ਇਹ ਕੀ ਕਰ ਰਹੇ ਹੋ? ਕਹਿੰਦੇ ਨੇ ਜੀ ਅਸੀਂ ਜਗਨਨਾਥ ਦੀ ਆਰਤੀ ਉਤਾਰ ਰਹੇ ਹਾਂ। ਸਤਿਸੰਗ ਧਿਆਨ ਦੇਣਾ, ਅਸੀਂ ਆਰਤੀ ਉਤਾਰ ਰਹੇ ਹਾਂ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਜਗਤ ਦੇ ਨਾਥ ਨਾਂ ਬਹੁਤ ਵੱਡਾ ਹੈ, ਜਗਤ ਦਾ ਨਾਥ, ਜੋ ਜਗਤ ਦਾ ਨਾਥ ਹੈ, ਕੀ ਤੁਸੀਂ ਉਹਦੀ ਆਰਤੀ ਇਸ ਥਾਲ ਵਿੱਚ ਉਤਾਰ ਰਹੇ ਹੋ? ਕਹਿਣ ਲੱਗੇ ਹਾਂ ਸਤਿਗੁਰੂ। ਗੁਰੂ ਨਾਨਕ ਪਾਤਸ਼ਾਹ ਬਾਹਰ ਆ ਗਏ। ਹੁਣ ਬਾਹਰ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਰਤੀ ਉਤਾਰ ਲਈ। ਤ੍ਰਾਸਵੀ ਮਹਿਲਾ ਪਹਿਲਾ ਰਾਗ ਤ੍ਰਾਸਵੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਆਓ ਮੈਂ ਤੁਹਾਡੇ ਸਮਕਸ਼ ਰੱਖਾਂ। ਇੱਕ ਸਾਨੂੰ ਇਹ ਵੀ ਪਤਾ ਲੱਗਦਾ ਆਰਤੀ ਹੈ ਕੀ, ਕਿਉਂਕਿ ਅੱਜ ਮੈਂ ਦੇਖ ਰਿਹਾ ਹਰ ਗੁਰਦੁਆਰੇ ਆਰਤੀ ਦੀ ਇੱਕ ਮਰਿਆਦਾ ਬਣ ਗਈ ਹੈ। ਆਰਤੀ ਜ਼ਰੂਰ ਹੋਣੀ ਚਾਹੀਦੀ ਹੈ, ਹਾਂ ਭਾਈ ਜ਼ਰੂਰ ਕਰੋ, ਪਰ ਆਰਤੀ ਕਿਵੇਂ ਕਰਨੀ ਹੈ ਖੁਸ਼ਬੁੱਧੀ ਅਨੁਸਾਰ ਮੈਂ ਥੋੜੀ ਜਿਹੀ ਵਿਚਾਰ ਤੁਹਾਡੇ ਸਮਕਸ਼ ਰੱਖਣਾ ਚਾਹੁੰਦਾ, ਕਿਉਂਕਿ ਸਾਨੂੰ ਉਸ ਗੁਰਮਤਿ ਦਾ ਪਤਾ ਲੱਗ ਜਾਏ। ਆਰਤੀ ਕਰਨਾ ਗੁਨਾਹ ਨਹੀਂ ਹੈ, ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਕੀਤੀ ਹੈ ਉਵੇਂ ਕਰਨੀ ਹੈ।

ਛੋਟੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਛੋਟੇ ਜਿਹੇ ਥਾਲ ਨਾਲ ਜਗਤਨਾਥ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਗਗਨ ਵੀ ਥਾਲ ਬਾਹਰ ਆ ਕੇ ਵੇਖੋ ਕਿ ਜਿਹੜਾ ਸਾਰਾ ਗਗਨ ਮੰਡਲ ਹੈ ਨਾ ਇਹ ਉਸਦਾ ਥਾਲ ਹੈ। ਹੁਣ ਸਾਧ ਸੰਗਤ ਤੁਸੀਂ ਆਪ ਇਸ ਤੇ ਵਿਚਾਰ ਕਰਨਾ ਜੇ ਇਹ ਇਕਾਸ ਥਾਲ ਹੈ ਤੇ ਉਹ ਜਗਨਨਾਥ ਕਿੰਨਾ ਕੁ ਹੋਵੇਗਾ, ਉਹ ਪਰਮਾਤਮਾ ਕਿੱਡਾ ਕੁ ਹੋਵੇਗਾ ਜਿਹਦੀ ਆਰਤੀ ਇਹ ਸਾਰਾ ਗਗਨ ਕਰ ਰਿਹਾ ਹੈ, ਜਿਹਦਾ ਥਾਲ ਸਾਰੇ ਗਗਨ ਦਾ ਬਣਿਆ ਹੋਇਆ ਹੈ, ਉਹਦੀ ਆਰਤੀ ਕਿਵੇਂ ਹੋ ਸਕਦੀ ਹੈ? ਗਗਨ ਮੇ ਥਾਲ ਰਾਮ ਚੰਦ ਦੀਪਕ ਬਣੇ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਚਲੋ ਮੰਨ ਲਿਆ ਇਹ ਥਾਲ ਹੈ, ਇਹਦੇ ਵਿੱਚ ਦੀਵਾ ਕਿਹੜਾ ਹੈ? ਰਵ ਚੰਦ ਦੀਪਕ ਬਣੇ, ਰਵ ਸੂਰਜ ਚੰਦ ਚੰਦਰਮਾ ਉਹ ਇਸ ਵਿੱਚ ਦੀਪਕ ਹਨ। ਧਿਆਨ ਦੇਣਾ ਸੂਰਜ ਵੱਲ ਵੀ ਵੇਖੋ ਤੇ ਨਹੀਂ ਵੇਖਿਆ ਜਾਂਦਾ, ਇਤਨਾ ਵੱਡਾ ਸੂਰਜ। ਕਹਿੰਦੇ ਨੇ ਗਗਨ ਇੱਕ ਥਾਲ ਹੈ, ਰਵ ਚੰਦ ਦੀਪਕ ਹਨ ਇਸਦੇ, ਉਸ ਥਾਲ ਵਿੱਚ ਟਿਕੇ ਹੋਏ ਤਾਰਕਾ ਮੰਡਲ ਜਨਕ ਮੋਤੀ। ਜਿਹੜੇ ਆਕਾਸ਼ ਮੰਡਲ ਵਿੱਚ ਤਾਰੇ ਜਗ ਮੰਗਾ ਰਹੇ ਨੇ ਇਹ ਉਸ ਥਾਲ ਦੇ ਮੋਤੀ ਹਨ। ਫਿਰ ਕਹਿੰਦੇ ਨੇ ਧੂਪ ਮਲ ਆਣ ਲੋ ਪਵਨ ਚਵਰੋ ਕਰੇ। ਕਹਿੰਦੇ ਨੇ ਮਲੇ ਪਹਾੜ ਦੀ ਖੁਸ਼ਬੂ, ਕਹਿੰਦੇ ਨੇ ਇਹ ਉਹਦੀ ਧੂਪ ਹੈ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਕਹਿੰਦੇ ਨੇ ਇਹ ਜਿਹੜੀ ਪਵਨ ਹੈ ਮੁੱਲੇ ਪਾਤੋਂ ਆ ਰਹੀ ਹੈ, ਇਹ ਉਹਦੀ ਧੂਪ ਅਗਰਬੱਤੀ ਹੈ।

ਤੇ ਜਿਤਨੀ ਵੀ ਬਨਸਪਤੀ ਹੈ, ਜਿਤਨੀ ਵੀ ਬਨਸਪਤੀ ਅੰਦਰ ਫੁੱਲ ਬੂਟੇ ਨੇ, ਇਹ ਭਾਈ ਸਾਰੇ ਹੀ ਉਹਦੇ ਫੁੱਲ ਹਨ। ਸਗਲ ਬਨਰਾਏ ਫੁੱਲੰਤ ਜੁਲਦੀ, ਸਾਰੀ ਬਨਸਪਤੀ ਉਸ ਦੇ ਫੁੱਲ ਹਨ। ਫਿਰ ਸਤਿਗੁਰੂ ਜੀ ਨੇ ਕਿਹਾ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਹੇ ਜਗਤ ਦੇ ਨਾਥ ਮੈਂ ਤੇਰੀ ਆਰਤੀ ਕਿਵੇਂ ਕਰ ਸਕਦਾ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਕਿ ਤੇਰੀ ਆਰਤੀ ਮੈਂ ਇਸ ਛੋਟੇ ਜਿਹੇ ਥਾਲ ਵਿੱਚ ਕਰਾਂਗਾ, ਨਹੀਂ। ਹਾਂ ਭਾਈ, ਆਪਾਂ ਜਦੋਂ ਆਰਤੀ ਕਰਨੀ ਹੈ ਸ਼ਬਦ ਦੇ ਰੂਪ ਵਿੱਚ ਕਰਨੀ ਹੈ, ਨਾ ਥਾਲ ਤਿਆਰ ਕਰਨੇ, ਨਾ ਦੀਵਾ ਬਾਲਣਾ, ਨਾ ਧੂਪ ਅਗਰਬੱਤੀ ਦੀ ਲੋੜ ਹੈ, ਤੇ ਨਾ ਹੀ ਫੁੱਲ ਸੁੱਟਣ ਦੀ ਲੋੜ ਹੈ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਜੇ ਤੁਸੀਂ ਉਸ ਅਕਾਲ ਪੁਰਖ ਦੀ ਆਰਤੀ ਕਰਨੀ ਹੈ ਤੇ ਫਿਰ ਕਿਸ ਪ੍ਰਕਾਰ ਕਰੋ,

ਕਿਉਂਕਿ ਉੱਥੇ ਅਨਹਦ ਆਵਾਜ਼ ਹੈ, ਅਨਹਦ ਆਵਾਜ਼ ਉਹ ਸ਼ਬਦ ਦੀ ਹੈ। ਅਨਹਤਾ ਸ਼ਬਦ ਵਜੰਤ ਪੇਰੀ, ਉਹਦੀਆਂ ਗੂੰਜਾਂ ਪੈ ਰਹੀਆਂ ਨੇ, ਉਹਦਾ ਤੌਂਸਾ ਵੱਧ ਰਿਹਾ ਹੈ ਉਸ ਸ਼ਬਦ ਰੂਪੀ ਆਰਤੀ ਦਾ। ਹੁਣ ਭਗਤ ਜੀ ਨੇ ਇਸੇ ਹੀ ਆਰਤੀ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦਿਆਂ ਆਖਿਆ ਕਿ ਹੇ ਮੇਰੇ ਪਾਤਸ਼ਾਹ, ਮੈਂ ਵੀ ਕੁਝ ਆਰਤੀ ਬਾਰੇ ਕਹਿਣਾ ਚਾਹੁੰਦਾ। ਸਤਿ ਸੰਗਤ, ਮੈਂ ਇਸ ਲਈ ਕਹਿ ਰਿਹਾ ਕਿਉਂਕਿ ਦੁਨੀਆਂ ਦੇ ਲੋਕਾਂ ਨੇ, ਖਾਸ ਤੌਰ ਤੇ ਧਰਮ ਦੇ ਠੇਕੇਦਾਰ ਪੰਡਤਾਂ ਨੇ, ਉਹਨਾਂ ਭਗਤਾਂ ਦੀ ਆਵਾਜ਼ ਨੂੰ ਦਬਾ ਦਿੱਤਾ। ਆਖਿਆ ਤੁਸੀਂ ਸ਼ੂਦਰ ਹੋ, ਨੀਵੀਂ ਜਾਤ ਵਿੱਚੋਂ ਹੋ, ਤੁਸੀਂ ਆਰਤੀ ਨਹੀਂ ਉਚਾਰਨ ਕਰ ਸਕਦੇ, ਤੁਹਾਡੇ ਮੁੱਖ ਤੋਂ ਕੋਈ ਵੀ ਨਿਕਲਿਆ ਬਚਨ ਅਸੀਂ ਨਹੀਂ ਭਗਵਾਨ ਦੇ ਸਾਹਮਣੇ ਰੱਖਣਾ। ਪਰ ਸਤਿਗੁਰ ਨੇ ਉਹਨਾਂ ਨੂੰ ਮਹਾਨਤਾ ਦਿੱਤੀ, ਆਓ ਭਾਈ ਤੁਸੀਂ ਆਵਾਜ਼ ਉਠਾਓ, ਤੁਸੀਂ ਬੋਲੋ, ਜੈਸਾ ਤੁਸੀਂ ਕਹੋਗੇ ਉਹਨੂੰ ਮੈਂ ਜਗ੍ਹਾ ਦੇਵਾਂਗਾ। ਤੇ ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਹਿ ਕੇ ਭਗਤਾਂ ਨੇ ਬੋਲਿਆ। ਹੁਣ ਭਗਤ ਕਹਿੰਦੇ ਨੇ ਮੇਰੀ ਨਿਗਾਹ ਵਿੱਚ ਆਰਤੀ ਕੀ ਹੈ? ਕਹਿੰਦੇ ਨੇ ਹੇ ਪ੍ਰਮਾਤਮਾ, ਮੈਂ ਆਰਤੀ ਨੂੰ ਕੀ ਸਮਝਣਾ? ਨਾਮ ਤੇਰੋ ਆਰਤੀ ਮਜਨ ਮੁਰਾਰੇ। ਹੇ ਪ੍ਰਮਾਤਮਾ, ਤੇਰਾ ਨਾਮ ਹੀ ਆਰਤੀ ਹੈ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਮਜਨ ਮੁਰਾਰੇ ਦਾ ਭਾਵ ਹੈ ਤੀਰਥ ਇਸ਼ਨਾਨ। ਮੇਰੇ ਵਾਸਤੇ ਤੇ ਇਸ਼ਨਾਨ ਤੇਰਾ ਨਾਮ ਹੀ ਹੈ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਤੇ ਕੀ ਕਹਿੰਦੇ ਨੇ? ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਕਿਉਂਕਿ ਨਾਮ ਤੋਂ ਬਿਨਾ ਸਭ ਕੁਝ ਮੈਨੂੰ ਝੂਠ ਲੱਗਦਾ। ਇਹ ਬਿਲਕੁਲ ਅਡੰਬਰ ਹੋ ਰਿਹਾ ਹੈ ਜੋ ਮੇਰੇ ਸਾਹਮਣੇ ਹੋ ਰਿਹਾ। ਕਹਿੰਦੇ ਨੇ ਮੈਂ ਵੇਖਿਆ ਇੱਕ ਪੰਡਤ ਨੂੰ, ਭਗਤ ਜੀ ਨੇ ਕਹਿੰਦੇ ਨੇ ਵੇਖਿਆ ਇੱਕ ਪੰਡਤ ਨੂੰ, ਉਹਨੇ ਬੜਾ ਸੋਹਣਾ ਇੱਕ ਉੱਨ ਦੇ ਕੱਪੜੇ ਦਾ ਆਸਨ ਵਿਛਾਇਆ, ਉਸਦੇ ਉੱਤੇ ਆਪ ਬੈਠਾ ਹੋਇਆ, ਉਸੇ ਤਰ੍ਹਾਂ ਥਾਲ ਸਜਾਇਆ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ। ਕਹਿੰਦੇ ਨੇ ਉਹੀ ਥਾਲ ਸਜਿਆ ਹੋਇਆ, ਉਹਦੇ ਅੰਦਰੇ ਚਾਰ ਚੀਜ਼ਾਂ ਪਈਆਂ ਹੋਈਆਂ ਨੇ, ਉਹ ਥਾਲ ਅੱਜ ਭਗਵਾਨ ਦੀ ਮੂਰਤੀ ਅੱਗੇ ਘੁਮਾ ਰਿਹਾ। ਮੈਂ ਉਹਨੂੰ ਵੇਖ ਕੇ ਆਖਿਆ ਹੇ ਮੇਰੇ ਠਾਕੁਰ, ਮੇਰੇ ਵਾਸਤੇ ਆਰਤੀ ਕਿਹੜੀ ਹੈ?

ನಾಮ ತೇರು ಅಂಬಲ್ಲ, ನಾಮ ತೇರು ಚಂದನು. ಸಾಧ ಸಂಗತ್, ಅಂಬಲ ಕಹಿಂದೇನೆ ಪಾಣಿನು, ಚಂದನು ಕಹಿಂದೇನೆ ಚಂದನನು. ಕಹಿಂದೇ ನೇ ಜಿವೇ ಪಂಡಿತ ನೇ ಕೋಲ ಪಾಣಿ ನಹೀಂ ರಖಿಆ ತೇ ಚಂದನ ರಗಡಣ ವಾಸ್ತೇ ಇੱಕ ಪੱਥਰ ਦੀ ਸਿੱਲ ਵੀ ਰੱਖੀ ਹੈ ਉਹਦੇ ਉੱਤੇ ਰਗੜ ਕੇ ਉਹ ਤੈਨੂੰ ਛਿੜਕਾ ਕਰਦੇ ਨੇ ਪਰ ਮੈਂ ਤੇ ਤੇਰੇ ਨਾਮ ਦਾ ਹੀ ਅੰਬਲੋ ਪਾਣੀ ਬਣਾਇਆ ਹੈ ਨਾਮ ਤੇਰੋ ਅੰਬਲਾ ਤੇਰੇ ਨਾਮ ਦਾ ਅੰਬਲਾ ਪਾਣੀ ਨਿਰਮਲ ਜਲ ਹੈ ਨਾਮ ਤੇਰੋ ਚੰਦਨੋ ਮੈਂ ਤੇਰੇ ਨਾਮ ਨੂੰ ਹੀ ਚੰਦਨ ਸਮਝਦਾ ਹਾਂ ਕਸ ਜਪੈ ਨਾਮ ਲੈ ਤੁਝੇ ਯੁਕੋ ਚਾਰੇ ਕਹਿੰਦੇ ਨੇ ਮੈਂ ਉਹ ਤੇਰੇ ਨਾਮ ਦਾ ਹੀ ਚੰਦਨ ਕਿਸ ਕੇ ਤੇਰੀ ਅਰਪਣ ਕਰ ਦਿੱਤਾ ਹੈ ਤੈਨੂੰ ਚੜਾ ਦਿੱਤਾ ਹੈ ਮੈਂ ਨਾਮ ਨੂੰ ਹੀ ਸਭ ਕੁਝ ਸਮਝਿਆ ਅੱਗੇ ਭਗਤ ਜੀ

ਲਾਰੇ ਮੈਂ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ। ਆ ਤੁਸੀਂ ਵੇਖਦੇ ਹੋ ਅਸੀਂ ਜੋਤ ਵੀ ਜਗਾਉਂਦੇ ਹਾਂ, ਜੋਤਾਂ ਵੀ ਜਗਦੀਆਂ ਨੇ, ਪਰ ਸਾਹਿਬ ਕਹਿੰਦੇ ਨੇ ਜੋਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਭਗਤ ਜੀ ਖਿਆਲ ਦਿੰਦੇ ਹੋਏ ਕਹਿੰਦੇ ਨੇ ਨਾਮ ਤੇਰੇ ਕੀ ਜੋਤ ਲਗਾਈ, ਹੇ ਮੇਰੇ ਮਾਲਕ ਮੈਂ ਤੇਰੇ ਨਾਮ ਦੀ ਜੋਤ ਬਲਨੀ ਹੈ। ਉਸ ਨਾਮ ਦੀ ਜੋਤ ਦੀ ਬਰਕਤ ਹੋਇਆ ਕਿ ਪਾਇਓ ਉਜਿਆਰ ਪਵਨ ਸਗਲਾ, ਐਸੀ ਨਾਮ ਦੀ ਜੋਤ ਬਲੀ ਮੇਰੇ ਸਾਰੇ ਭਵਨਾਂ ਅੰਦਰ, ਮੇਰੇ ਘਰ ਅੰਦਰ ਚਾਨਣ ਹੀ ਚਾਨਣ ਹੋ ਗਿਆ। ਇਹ ਹੈ ਨਾਮ ਦੀ ਜੋਤ। ਤੇ ਜਿਨ੍ਹਾਂ ਅੰਦਰ ਨਾਮ ਦੀ ਜੋਤ ਬਲ ਪੈ ਨਾ, ਉੱਥੇ ਅੰਧੇਰਾ ਨਹੀਂ ਰਹਿੰਦਾ, ਉੱਥੇ ਚਾਨਣ ਹੋ ਜਾਂਦਾ ਹੈ, ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰ ਪਵਨ ਸੰਗ ਲਾਰੇ। ਫਿਰ ਕਹਿੰਦੇ ਨੇ ਮਾਲਕ ਤੂੰ ਕਹੇਗਾ ਫੁੱਲ ਕਿੱਥੇ ਨੇ, ਮੈਂ ਫੁੱਲ ਵੀ ਬਣਾਏ ਨੇ। ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਭਾਰੇ ਅਠਾਰੇ ਸਗਲ ਜੁਠਾਰੇ। ਨਾਮ ਤੇਰੋ ਧਾਗਾ ਮੈਂ ਤੇਰੇ ਨਾਮ ਦਾ ਧਾਗਾ ਬਣਾਇਆ, ਨਾਮ ਫੂਲ ਮਾਲਾ ਮੈਂ ਤੇਰੇ ਨਾਮ ਦੇ ਫੁੱਲਾਂ ਨੂੰ ਪਰੋਲਿਆ। ਇੱਕ ਖਿਆਲ ਯਾਦ ਰੱਖਣਾ, ਕਿਉਂਕਿ ਇਹ ਜੋ ਬਾਣੀ ਹੈ ਨਾ, ਇਹ ਸਾਰੇ ਕਬਾਟ ਖੋਲਦੇ। ਹੁਣ ਬਾਣੀ ਨੇ ਜੋ ਖਿਆਲ ਦਿੱਤਾ ਹੈ ਨਾ, ਮੈਂ ਉਹ ਤੁਹਾਡੇ ਸਮਕਸ਼ ਰੱਖ ਰਿਹਾ। ਪੰਡਿਤ ਜੀ, ਇਹ ਜਿਹੜੇ ਤੁਸੀਂ ਫੁੱਲ ਚੜਾਏ ਨੇ, ਇਹ ਠਾਕੁਰ ਨੂੰ ਦੁੱਧ ਦਾ ਭੋਗ ਲਵਾਇਆ, ਜਿਸ ਪਾਣੀ ਨਾਲ ਇਸ਼ਨਾਨ ਕਰਾਇਆ, ਕੀ ਇਹ ਪਾਣੀ ਸੁੱਚਾ ਹੈ? ਕੀ ਇਹ ਫੁੱਲ ਸੁੱਚੇ ਨੇ? ਕੀ ਇਹ ਦੁੱਧ ਸੁੱਚਾ ਹੈ? ਬਿਲਕੁਲ ਨਹੀਂ। ਬਾਣੀ ਦਾ ਫੈਸਲਾ ਹੈ, ਦੁੱਧ ਤਾਂ ਬਛੜੇ ਥਣੋਂ ਬਿਠਾ ਲਿਆ, ਕਿਉਂਕਿ ਜਿਸ ਵੇਲੇ ਬਛੜੇ ਨੇ ਥਣਾਂ ਨੂੰ ਮੂੰਹ ਲਾਇਆ, ਦੁੱਧ ਤੇ ਉਦੋਂ ਝੂਠਾ ਹੋ ਗਿਆ, ਉਹ ਫਿਰ ਦੁੱਧ ਸੋਚਿਆ ਤੇ ਨਾ ਹੋਇਆ। ਕਹਿੰਦੇ ਨੇ ਜਿਸ ਤਰ੍ਹਾਂ ਬਛੜੇ ਨੇ ਦੁੱਧ ਨੂੰ ਝੂਠਾ ਕਰ ਦਿੱਤਾ, ਇਸੇ ਤਰ੍ਹਾਂ ਕਹਿੰਦੇ ਨੇ ਭਵਰੇ ਨੇ ਫੁੱਲ ਦੀ ਸੁਗੰਧ ਲੈ ਕੇ ਫੁੱਲ ਨੂੰ ਝੂਠਾ ਕਰ ਦਿੱਤਾ। ਫੁੱਲ ਵੀ ਝੂਠਾ ਹੈ, ਸੁੱਚਾ ਨਹੀਂ ਹੈ। ਕਹਿੰਦੇ ਨੇ ਇਸੇ ਤਰ੍ਹਾਂ ਪਾਣੀ ਨੂੰ ਮੱਛੀ ਨੇ ਝੂਠਾ ਕਰ ਦਿੱਤਾ, ਕਿਉਂਕਿ ਉਹ ਮੱਛੀ ਪਾਣੀ ਵਿੱਚ ਕਿਤਨੀ ਵਾਰੀ ਇਸ਼ਨਾਨ ਕਰ ਰਹੀ ਹੈ, ਤੇ ਤੁਸੀਂ ਕਿਸ ਪਾਸਿਓ ਉਹਨੂੰ ਸੁੱਚਾ ਕਰਕੇ ਮੰਨਦੇ ਹੋ? ਇਸ ਲਈ ਭਗਤ ਜੀ ਕਹਿੰਦੇ ਨੇ ਹੇ ਪਰਮਾਤਮਾ, ਮੈਂ ਤੇਰੇ ਦਰ ਤੇ ਕੋਈ ਵੀ ਝੂਠੀ ਚੀਜ਼ ਨਹੀਂ ਚੜਾਈ। ਇਸ ਲਈ ਉਹਨਾਂ ਨੇ ਨਾਮ ਨੂੰ ਹੀ ਧਾਗਾ, ਨਾਮ ਨੂੰ ਹੀ ਫੁੱਲ ਆਖਿਆ ਹੈ। ਨਾਮ ਤੇਰੋ ਧਾਗਾ ਨਾਮ ਫੁੱਲ ਮਾਲਾ ਪਾਰ ਅਠਾਰੇ ਸਗਲ ਜੁਠਾਰੇ। ਕਹਿੰਦੇ ਜਿਤਨੀ ਸਾਰੀ ਬਨਸਪਤੀ ਹੈ ਨਾ, ਹੇ ਮੇਰੇ ਮਾਲਕ, ਮੇਰੀ ਨਿਗਾਹ ਵਿੱਚ ਤੇਰੇ ਨਾਮ ਤੋਂ ਬਿਨਾਂ ਜੂਠੀ ਲੱਗਦੀ ਹੈ। ਪਾਰ ਅਠਾਰੇ ਸਗਲ ਜੁਠਾਰੇ, ਜੁਠਾਰੇ ਦਾ ਭਾਵ ਹੈ ਕਿ ਤੇਰੇ ਨਾਮ ਤੋਂ ਬਿਨਾਂ ਮੈਨੂੰ ਸਭ ਜੂਠਾ ਲੱਗਦਾ, ਤੇਰੇ ਨਾਮ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੈ। ਫਿਰ ਕਹਿੰਦੇ ਨੇ

0: ਅਰਪਣ ਕੀ ਕਰ ਸਕਦਾ।
1: ਜੇ ਤੁਸੀਂ ਕੁਝ ਬਨਸਪਤੀ ਵਿੱਚੋਂ ਦਿੰਦੇ ਹੋ ਤੇ ਉਹ ਪਰਮਾਤਮਾ ਦੀ ਬਣਾਈ ਹੈ, ਉਹਦੇ ਵਿੱਚ ਮਨੁੱਖ ਦਾ ਕੋਈ ਹੱਥ ਨਹੀਂ ਹੈ। ਮਨੁੱਖ ਨਾ ਆਖੇ ਕਿ ਮੈਂ ਕੁਝ ਭੇਟ ਕਰ ਰਿਹਾ, ਕਹਿਣ ਲੱਗੇ ਬਿਲਕੁਲ ਨਹੀਂ, ਤੇਰਾ ਕੀ ਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਡੁਲਾਰੇ। ਹੇ ਮੇਰੇ ਮਾਲਕ, ਮੇਰੇ ਕੋਲ ਹੋਰ ਚੋਰ ਕੋਈ ਨਹੀਂ ਗਾ, ਮੈਂ ਤੇਰੇ ਨਾਮ ਦਾ ਹੀ ਤੇਰੇ ਉੱਤੇ ਚੋਰ ਕਰ ਰਿਹਾ, ਮੈਂ ਉਸ ਨੂੰ ਹੀ ਚੋਰ ਬਣਾ ਲਿਆ ਹੈ। ਫਿਰ ਕਹਿੰਦੇ ਨੇ ਦਸ ਅੱਠਾਂ ਅੱਠ ਸੱਠੇ ਚਾਰੇ ਖਾਣੀ, ਦਸ ਅੱਠਾਂ, ਦਸ ਤੇ ਅੱਠ ਅਠਾਰਾਂ, ਇਹ ਅਠਾਰਾਂ ਪੁਰਾਣ ਹਨ। ਅੱਠ ਸੱਠਾ ਅੱਠ ਤੇ ਸੱਠ ਅਠਾਹਠ, ਇਹ ਤੀਰਥ ਹਨ। ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ ਤੇ ਚਾਰ ਖਾਣੀਆਂ ਹਨ, ਅੰਡਜ ਜੀਰਜ ਉਤਪੁਜ ਸੇਤਜ, ਅਠਾਰਾਂ ਪੁਰਾਣ ਹਨ, ਅਠਾਹਠ ਤੀਰਥ ਹਨ ਤੇ ਚਾਰ ਖਾਣੀਆਂ ਹਨ। ਫਿਰ ਕਹਿੰਦੇ ਨੇ ਸਤ ਅੱਜ ਭਗਤ ਜੀ, ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ, ਇਹ ਵਰਤਨ, ਇਹ ਸਾਰਾ ਸੰਸਾਰ ਇਹਨਾਂ ਜੂਨਾਂ ਦੇ ਵਿੱਚ ਹੀ ਭਟਕ ਰਿਹਾ ਹੈ, ਇਹਨਾਂ ਦੇ ਵਿੱਚ ਹੀ ਫਿਰੀ ਜਾ ਰਿਹਾ ਹੈ। ਕੋਈ ਕਹਿੰਦਾ ਪੁਰਾਣ ਪੜ੍ਹ ਕੇ ਮੁਕਤੀ ਲੈ ਲਓ, ਕੋਈ ਕਹਿੰਦਾ ਤੀਰਥ ਇਸ਼ਨਾਨ ਕਰਕੇ ਮੁਕਤੀ ਲੈ ਲਓ, ਪਰ ਇਹਨਾਂ ਚਾਰੀਆਂ ਖਾਣੀਆਂ ਵਿੱਚ ਭਟਕੀ ਜਾ ਰਹੇ ਨੇ, ਸੰਸਾਰ ਬਸ ਇਹਦੇ ਵਿੱਚ ਫਸਿਆ, ਇਦੋਂ ਬਾਹਰ ਨਹੀਂ ਨਿਕਲ ਸਕਿਆ। ਅੰਤ ਵਿੱਚ ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਮੇਰੇ ਮਾਲਕ, ਆਰਤੀ ਤੇਰੀ ਮੈਂ ਵੀ ਨਹੀਂ ਕਰ ਸਕਦਾ, ਕਿਵੇਂ ਤੇਰੀ ਆਰਤੀ ਹੋ ਸਕਦੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਕਹਿ ਰਵਿਦਾਸ, ਹੇ ਰਵਿਦਾਸ ਆਖ, ਰਵਿਦਾਸ ਆਖ ਰਹੇ ਨੇ, ਰਵਿਦਾਸ ਜੀ ਨੇ ਇਸ ਤਰ੍ਹਾਂ ਆਖਿਆ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਹੇ ਮੇਰੇ ਮਾਲਕ, ਇਹ ਨਾਮ ਹੀ ਤੇਰਾ ਆਰਤੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ, ਕਿਉਂਕਿ ਨਾਮ ਸਤ ਹੈ। ਦੁਨੀਆਂ ਵਿੱਚ ਜਿਤਨੀਆਂ ਚੀਜ਼ਾਂ ਦਿਸ ਰਹੀਆਂ ਨੇ ਝੂਠ ਨੇ, ਨਾਮ ਸਤ ਹੈ। ਦੇਖੋ ਸਤ ਸੰਗਤ, ਭਗਤ ਜੀ ਨੇ ਕੈਸੀ ਇੱਕ ਭੂਮਿਕਾ ਨਿਭਾਈ ਹੈ, ਨਾਮ ਤੋਂ ਸ਼ੁਰੂ ਕੀਤਾ ਹੈ ਤੇ ਨਾਮ ਤੇ ਮੁਕਾਇਆ ਹੈ। ਕਹਿੰਦੇ ਨੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ, ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ। ਅੰਤ ਵਿੱਚ ਕੀ ਕਹਿ ਰਹੇ ਨੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ ਹਰ ਭੋਗ ਤੁਹਾਡੇ, ਕਿਉਂਕਿ ਸੱਤ ਨਾਮ ਹੈ। ਹੇ ਮੇਰੇ ਮਾਲਕ ਜੀ, ਮੈਂ ਤੈਨੂੰ ਭੋਗ ਲਵਾਇਆ ਨਾ, ਤੇ ਸੱਤ ਨਾਮ ਦਾ ਹੀ ਲਵਾਇਆ, ਮੈਂ ਨਾਮ ਤੋਂ ਸਿਵਾ ਤੈਨੂੰ ਭੋਗ ਵੀ ਨਹੀਂ ਲਵਾਉਂਦਾ। ਸੱਤ ਨਾਮ ਹੈ ਹਰ ਭੋਗ ਤੁਹਾਰੇ, ਮੈਂ ਭੋਗ ਵੀ ਸੱਤ ਨਾਮ ਦਾ ਲਵਾਉਂਦਾ ਹਾਂ। ਪਿੱਛੇ ਜਿਹਾ ਕੁਝ ਵਿਚਾਰਾਂ ਚੱਲੀਆਂ ਸਨ ਕਈ ਜਗ੍ਹਾ ਸਾਡੇ ਹਿੰਦੁਸਤਾਨ ਵਿੱਚ ਵੀ, ਇੱਥੇ ਬਾਹਰ ਵੀ, ਵੀ ਜੋ ਗੁਰੂ ਘਰ ਅੰਦਰ ਕੜਾ ਪ੍ਰਸਾਦ ਦੀ ਦੇਗ ਬਣਦੀ ਹੈ, ਇਹ ਸੁੱਚੇ ਘਿਓ ਦੀ ਬਣਨੀ ਚਾਹੀਦੀ ਹੈ। ਤੇ ਕਈਆਂ ਨੇ ਐਸੀ ਵਿਚਾਰ ਕੀਤੀ ਕਿ ਕਈਆਂ ਵਿੱਚ ਸਮਰੱਥਾ ਨਹੀਂ ਹੈ, ਕੋਈ ਨਹੀਂ ਬਣਾ ਸਕਦੇ, ਕਿ ਉਹ ਦੇਗ ਨਾ ਬਣਾਉਣਗੇ। ਗੱਲ ਇੰਜ ਨਹੀਂ ਹੈ, ਮਨੁੱਖ ਹਰ ਚੀਜ਼ ਆਪਣੇ ਘਰ ਵਿੱਚ ਸੁੱਚੀ ਖਾਂਦਾ ਹੈ, ਲੇਕਿਨ ਗੁਰੂ ਨੂੰ ਸੁੱਚੀ ਕਿਉਂ ਨਹੀਂ ਖਵਾਉਂਦਾ, ਗੁਰੂ ਨੂੰ ਵੀ ਸੁੱਚੀ ਖਵਾਉਣੀ ਚਾਹੀਦੀ ਹੈ। ਗੱਲ ਇਹ ਨਹੀਂ ਹੈ ਸਮਰੱਥਾ ਹੈ ਜਾਂ ਨਹੀਂ, ਨਹੀਂ, ਗੱਲ ਤਾਂ ਸਿਰਫ ਇਤਨੀ ਹੈ ਕਿ ਸਾਡਾ ਗੁਰੂ ਪ੍ਰਤੀਕ ਸਤਿਕਾਰ ਕਿੰਨਾ ਹੋਇਆ, ਅਸੀਂ ਗੁਰੂ ਨੂੰ ਕਿੰਨਾ ਪੁੱਛਾਂਗੇ, ਅਸੀਂ ਗੁਰੂ ਤੱਕ ਕੈਸੀ ਪਹੁੰਚ ਕਰਨੇ ਆ। ਭਗਤ ਰਵਿਦਾਸ ਜੀ ਨੇ ਕੇਵਲ ਇਹੀ ਦਰਸਾਇਆ ਕਿ ਮੈਂ ਸੱਤ ਤੋਂ ਬਿਨਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ, ਜਿੱਥੇ ਝੂਠ ਦਾ ਸੰਬੰਧ ਆ ਜਾਏ ਮੈਂ ਤੋੜ ਦਿੱਤਾ, ਹੁਣ ਦੁਨੀਆ ਨਾਲ ਸੰਬੰਧ ਸੀ ਝੂਠਾ ਮੈਂ ਤੋੜ ਦਿੱਤਾ, ਹੇ ਮਾਲਕ ਤੇਰੇ ਨਾਲ ਸੰਬੰਧ ਹੈ ਸੱਚਾ, ਮੈਂ ਤੇਰੇ ਨਾਲ ਜੁੜ ਲਿਆ। ਇਸ ਲਈ ਸਾਧ ਸੰਗਤ ਆਓ, ਅੱਜ ਦੇ ਇਸ ਪ੍ਰਕਰਨ ਵਿੱਚ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ, ਹਰੀ ਨਾਮ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ, ਇੱਕ ਅਡੰਬਰ ਹੈ, ਉਹਨੂੰ ਤਿਆਗੋ ਤੇ ਕਰੀਏ ਕੀ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ ਹਰ ਭੋਗ ਤੁਹਾਰੇ, ਮੈਂ ਸੱਤ ਨਾਮ ਦਾ ਭੋਗ ਤੇਰੇ ਅਰਪਣ ਕੀਤਾ ਹੈ, ਇਸ ਲਈ ਹੇ ਪ੍ਰਮਾਤਮਾ ਤੂੰ ਕਰ ਮੇਰੇ ਤੇ ਕਿਰਪਾ, ਮੇਰੀ ਇਹ ਆਰਤੀ ਕਬੂਲ ਕਰ। ਤੇ ਗੁਰਸਿੱਖ ਨੂੰ ਸਿੱਧ ਕੀ ਮਿਲੀ ਕਿ ਆਪਾਂ ਜਦੋਂ ਵੀ ਆਰਤੀ ਕਰਨੀ ਹੈ, ਨਾਮ ਰੂਪੀ تے شبد روپی دنیا دی طرح وکھاوا نہیں کرنا، اڈمبر نہیں کرنا، بس شبد روپی آرتی آپ اپنے مالک نو سنانی ہے۔ آؤ سارے مل کے کوئی رسنا مانی نہ رہے، شبد دیاں تکا پڑھیے۔

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸਿੰਘ ਸਬੰਧ ਬਣ ਗਏ ਤੇ ਸਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਦੇਈਏ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿਆਂ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸੇਵਾ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ ਜਾਂ ਮਾਪਿਆਂ ਦਾ ਚਾਹ ਪੂਰਾ ਕਰ ਮੱਥਾ ਟੇਕਿਆ ਤੁਰ ਪਿਆ ਪਰ ਜਾਂਦਾ ਜਾਂਦਾ ਕਹਿ ਗਿਆ ਬਾਦਸ਼ਾਹ ਜਦੋਂ ਮੇਰੀ ਲੋੜ ਪਵੇ ਮੈਨੂੰ ਬੁਲਾ ਲੈਣਾ ਆਖੋ ਸਾਡਾ

ਉੱਠਿਆ ਜੋਗਾ ਸਿਖਰਾਤ ਪੈ ਗਈ ਹੈ, ਵੇਸਵਾ ਦੇ ਚਬਾਰੇ ਵੱਲ ਤੁਰ ਪਿਆ। ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ, ਕਿੱਥੇ ਉਹ ਜੋਗਾ ਸੀ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ, ਪਰ ਜਦ ਮਨ ਵਿੱਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ, ਵੇਸਵਾ ਦੇ ਦੁਆਰੇ ਵੱਲ ਤੁਰ ਪਿਆ। ਜਦ ਵੇਸਵਾ ਦੇ ਚਬਾਰੇ ਕੋਲ ਪਹੁੰਚਿਆ, ਜੋਗਾ ਸਿੰਘ ਤੇ ਭੁੱਲ ਗਿਆ ਗੁਰੂ ਨੂੰ, ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ। ਸਾਧ ਸੰਗਤ, ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਚੌਂਕੀਦਾਰ ਦਾ ਰੂਪ ਬਣਾਇਆ, ਹੱਥ ਵਿੱਚ ਇੱਕ ਖੁੰਡਾ ਪਕੜਿਆ ਤੇ ਵੇਸਵਾ ਦੇ ਚਬਾਰੇ

ਜੋਗਾ ਸਿੰਘ ਚੱਕਰ ਕੱਢ ਕੇ ਆਇਆ ਪਰ ਉਹ ਪਹਿਰੇਦਾਰ ਹਾਲੇ ਵੀ ਖੜਾ। ਫਿਰ ਜੋਗਾ ਸਿੰਘ ਮੁੜ ਗਿਆ, ਫਿਰ ਚੱਕਰ ਕੱਢ ਕੇ ਆਇਆ ਪਰ ਪਹਿਰੇਦਾਰ ਦੇ ਹਟਦਾ ਨਹੀਂ। ਚੱਕਰ ਕੱਢਦੇ ਆ ਅੰਮ੍ਰਿਤ ਵੇਲਾ ਹੋ ਗਿਆ, ਨਾ ਤੇ ਜੋਗਾ ਸਿੰਘ ਮੁੜਿਆ ਤੇ ਨਾ ਗੁਰੂ ਸਾਹਿਬ ਦੀ ਹੱਡੀ। ਹੁਣ ਜੋਗਾ ਸਿੰਘ ਨੇ ਮਨ ਵਿੱਚ ਸੋਚਿਆ ਪਹਿਰੇਦਾਰ ਦੇ ਹਟਦਾ ਨਹੀਂ, ਮੈਂ ਕਿਉਂ ਨਾ ਚਬਾਰੇ ਚੜਾ। ਜੋਗਾ ਸਿੰਘ ਨੇ ਹਿੰਮਤ ਕੀਤੀ, ਜਦ ਇਹ ਪੌੜੀਆਂ ਚੜਨ ਲੱਗਾ ਤੇ ਹੁਣ ਗੁਰੂ ਸਾਹਿਬ ਤੋਂ ਬਰਦਾਸ਼ਤ ਨਾ ਹੋਇਆ, ਇੱਕ ਤਬਕਾ ਮਾਰਿਆ, ਉਹ ਸਿੰਘਾ ਕਿੱਥੇ ਚੱਲੇ? ਜਾਪਦਾ ਗੁਰੂ ਦਾ ਸਿੰਘ ਹੈ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਵਿੱਚ ਕੜਾ, ਗਾਤਰੀ ਕਿਰਪਾਨ, ਤੇੜ ਕਛਹਿਰਾ ਪਾਏ ਹੈ, ਉਹ ਜਾਪਦਾ ਗੁਰੂ ਦਾ ਸਿੰਘ ਚੱਲਿਆ ਵੇਸਵਾ ਦੇ ਦੁਆਰੇ। ਜਾ ਭੱਜ ਜਾ, ਸੋਟਾ ਮਾਰਾਂਗਾ ਤੈਨੂੰ, ਉਹ ਜਾ ਜਾ ਕੇ ਬਾਣੀ ਪੜ ਬਾਣੀ।

ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠਿਆ। ਆਪਣੇ ਆਪ ਨੂੰ ਕਹਿੰਦਾ ਹੈ, ਓਏ ਜੋਗਾ ਸਿੰਘ, ਓਏ ਤੂੰ ਤੇ ਰੁੜ ਚੱਲਿਆ ਸੀ, ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ, ਮੁੜ ਪਿਆ ਵਾਪਸ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰ ਹਾਲੀ ਮਨ ਵਿੱਚ ਇੱਕ ਖਿਆਲ ਹੈ, ਜੋਗਾ ਸਿੰਘ ਤੈਨੂੰ ਕਿਸੇ ਨੇ ਦੇਖਿਆ ਨਹੀਂ। ਆਖੋ

ਗੁਰੂ ਤੇ ਫਿਰ ਵੀ ਪੜਦਾ ਰੱਖਦਾ, ਗੁਰੂ ਤੇ ਫਿਰ ਵੀ ਪੜਦਾ ਟੱਕਦਾ ਹੈ, ਪਰ ਜੇ ਅਸੀਂ ਉਹਨਾਂ ਪੜਦਿਆਂ ਵਿੱਚੋਂ ਬਾਹਰ ਆਉਂਦੇ ਹਾਂ ਤੇ ਫਿਰ ਗੁਰੂ ਕੀ ਕਰੇ। ਸਤਿਗੁਰ ਕਹਿੰਦੇ ਹਨ ਸੁਣਾ ਜੋ ਦੱਸਿਆ ਕੀ ਹਾਲਤ ਹੈ, ਤੇਰਾ ਸਬਰ ਕੈਸਾ ਰਿਹਾ। ਪਰ ਅੱਗੋਂ ਜੋਗਾ ਸਿੰਘ ਕੀ ਕਹਿੰਦਾ, ਆਪਣਾ ਹਾਲ ਨਹੀਂ ਦੱਸਦਾ, ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ। ਸਗਾ ਅੱਗੋਂ ਕਹਿੰਦਾ, ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ, ਕੌਣ ਸੀ? ਤੇ ਗੁਰੂ ਸਾਹਿਬ ਕਹਿਣ ਲੱਗੇ, ਜੋਗਾ ਸਿਆ ਤੂੰ ਕੀ ਲੈਣਾ, ਜੋ ਬੀਤ ਗਈ ਸੋ ਬੀਤ ਗਈ, ਤੂੰ ਆਪਣਾ ਹਾਲ ਸੁਣਾ, ਤੇਰਾ ਸਫ਼ਰ ਕੈਸਾ ਰਿਹਾ। ਪਰ ਕਹਿੰਦੇ ਨਹੀਂ, ਦੱਸੋ ਤੇ ਸਹੀ, ਉਹ ਕੌਣ ਸੀ ਜਿਹਨੇ ਸਾਰੀ ਰਾਤ ਤੈਨੂੰ ਜਗਾਈ ਰੱਖਿਆ।

ਇਹ ਵੀ ਸਮਝਦਾ ਸਾਂ ਕਿ ਤੈਨੂੰ ਵੀ ਪਤਾ ਨਹੀਂ ਲੱਗਾ। ਪਰ ਬਾਦਸ਼ਾਹ ਕੀ ਪਤਾ ਸੀ, ਤੂੰ ਹੀ ਤੇ ਬਾਂਹ ਪਕੜ ਕੇ ਵਜਾਉਣ ਵਾਲਾ ਸੀ। ਅਸੀਂ ਹਮੇਸ਼ਾ ਇਹੋ ਹੀ ਸਮਝਦੇ ਹਾਂ, ਸਾਨੂੰ ਜੇ ਦੁਨੀਆ ਨਹੀਂ ਦੇਖ ਰਹੀ ਤੇ ਗੁਰੂ ਵੀ ਨਹੀਂ ਦੇਖਦਾ। ਪਰ ਬਾਦਸ਼ਾਹ ਦੁਨੀਆ ਦੀ ਨਜ਼ਰ ਤੋਂ ਬਚ ਸਕਦੇ ਹਾਂ ਪਰ ਤੇਰੇ ਤੋਂ ਨਹੀਂ। ਪਰ ਗੁਰੂ ਦਾ ਬਿਰਧ ਹੈ ਜੋਗਾ ਸਿੰਘ ਨੂੰ ਫਿਰ

ਨੱਚ ਨਾਰਾਇਣ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨੱਟ। ਅਸਲ ਵਿੱਚ ਨੱਟ ਨਾਰਾਇਣ ਰਾਗ ਨੱਟ ਦੀ ਹੀ ਇੱਕ ਪ੍ਰਕਾਰ ਹੈ, ਪਰ ਦੋਨੋਂ ਰਾਗ ਭਿੰਨ ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰੂਦੇਵ ਨੇ ਨੱਟ ਨਾਰਾਇਣ ਦੀ ਵਰਤੋਂ ਕੀਤੀ ਹੈ, ਉੱਥੇ ਸਪਸ਼ਟ ਤੌਰ ਤੇ ਨੱਟ ਨਾਰਾਇਣ ਮਹਿਲਾ ਚੌਥਾ, ਪੰਜਵਾਂ ਆਦਿ ਲਿਖਿਆ ਹੈ। ਨੱਟ ਨਾਰਾਇਣ ਦਾ ਸੁਭਾਅ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨੱਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵੇ ਹੈ, ਮੁਖ ਬੋਲੇ ਹੈ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ, ਬਾਣੀ ਦੇ ਸਾਰ ਵਿੱਚ ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਰ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗੌਂਗ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨੱਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਬ ਸਫਲ ਹਰ ਕਾਲ ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ, ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕਿ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਇਹਨੇ ਬੜੇ ਹੀ ਗਹਿਰੇ ਜਾ ਕੇ, ਬੜੇ ਹੀ ਗਹਿਰੀ ਵਿਚਾਰ ਵਿੱਚ ਜਾ ਕੇ ਫਰਮਾਨ ਕੀਤੀ। ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਮਿੱਤਰ ਨਾਲ ਹੱਥ ਮਿਲਾਇਆ ਜਾਂਦਾ, ਕਿਸੇ ਮਿੱਤਰ ਨੂੰ ਮਿਲਣਾ ਚਾਹੇ ਤੇ ਗਲਵਕੜੀ ਵਿੱਚ ਲਿਆ ਜਾਂਦਾ ਹੈ, ਪਰ ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਆਪਣਾ ਸਿੰਘਾਸਨ ਛੱਡ ਕੇ ਵੀ ਜਾਇਆ ਜਾ ਸਕਦਾ ਹੈ ਦੂਰੋਂ ਦੇਖ ਕੇ। ਮਗਰ ਭਗਵਾਨ ਕ੍ਰਿਸ਼ਨ ਸਿਰਫ ਸਿੰਘਾਸਨ ਛੱਡ ਕੇ ਸੁਦਾਮੇ ਵੱਲ ਨਹੀਂ ਵਧੇ। ਕਹਿੰਦੇ ਨੇ ਇਤਨੀ ਨਿਮਰਤਾ ਨਾਲ ਭਗਵਾਨ ਕ੍ਰਿਸ਼ਨ ਵਧੇ ਸੁਦਾਮੇ ਵੱਲ, ਔਰ ਸੁਦਾਮੇ ਦੇ ਕੋਲ ਜਾ ਕੇ ਕਹਿੰਦੇ ਨੇ ਸੁਦਾਮੇ ਦੀ ਪਹਿਲੇ ਪ੍ਰਦਖਣਾ ਲਈ। ਸੁਦਾਮਾ ਖੜਾ ਹੈ ਔਰ ਭਗਵਾਨ ਕ੍ਰਿਸ਼ਨ ਉਹਦੀ ਪ੍ਰਦਖਣਾ ਲੈ ਰਹੇ ਹਨ, ਔਰ ਪ੍ਰਦਖਣਾ ਲੈ ਕੇ ਫਿਰ ਸੁਦਾਮੇ ਦੇ ਪੈਰੀ ਪੈਂਦੇ ਹਨ ਤੇ ਪੈਰੀ ਪੈ ਕੇ ਸੁਦਾਮੇ ਗਰੀਬ ਨੂੰ ਆਪਣੇ ਗਲੇ ਲਗਾਉਂਦੇ ਹਨ। ਭਾਈ ਸਾਹਿਬ ਗਹਿਰੇ ਤਲ ਵਿੱਚ ਜਾ ਕੇ ਸਾਰੇ ਸੰਸਾਰ ਨੂੰ ਇਹ ਮੈਸੇਜ ਦੇ ਰਹੇ ਹਨ ਭਗਵਾਨ ਕ੍ਰਿਸ਼ਨ ਦਾ, ਕਿਉਂਕਿ ਸੁਦਾਮਾ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ ਤੇ ਬਾਲ ਸਖਾਈ ਮਿੱਤਰ ਹੋਣ ਦੇ ਨਾਤੇ ਉਹ ਦੋਨੋਂ ਇੱਕ ਗੁਰੂ ਦੇ ਸ਼ਿਸ਼ ਸਨ। ਤੇ ਜਦੋਂ ਪਹਿਲੀ ਵਾਰੀ ਦੇਖਿਆ ਸੁਦਾਮਾ ਮੇਰੇ ਦੁਆਰ ਤੇ ਆਇਆ ਹੈ, ਕਹਿੰਦੇ ਨੇ ਦੂਰੋਂ ਦੇਖਿਆ ਦੇਖਤੇ ਸੁਦਾਮੇ ਵੱਲ ਰਹੇ ਹਨ, ਪਰ ਸੁਦਾਮੇ ਦੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ, ਉਸ ਗੁਰੂ ਦੇ ਜਿਸ ਗੁਰੂ ਪਾਸੋਂ ਦੋਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਲਈ ਹੈ। ਸੁਦਾਮੇ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੋਏ ਸੁਦਾਮੇ ਵੱਲ ਵਧੇ ਤੇ ਪ੍ਰਦਖਣਾ ਲਈ, ਜਿਸ ਤਰ੍ਹਾਂ ਕਿ ਆਪਣੇ ਗੁਰੂ ਦੇ ਲੈ ਰਹੇ ਹਨ, ਫਿਰ ਜਿਸ ਤਰ੍ਹਾਂ ਪ੍ਰਦਖਣਾ ਲੈ ਕੇ ਪੈਰੀ ਪੈ ਗਏ, ਔਰ ਪੈਰੀ ਪੈ ਕੇ ਜਦੋਂ ਤੱਕ ਪੈਰੀ ਪਏ ਹਨ ਉਦੋਂ ਤੱਕ ਸੁਦਾਮੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਨੇ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ, ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ।

बहुत सुख है, पूर्ण सुख है। प्रभु सिमरन विच अधूरा सुख नहीं, छोटा मोटा सुख नहीं, अल्प सुख नहीं है, परम सुख है, पूर्ण सुख है। ते गुरु नानक दा दर संसार दे लोकां नूं दुखी देखना नहीं चाहता, देख ही नहीं सकता। गुरु नानक दे दर ते आप पढ़ते हैं, गुरु नानक देखते ने संसार सुखी नहीं, ते दर्दमंद गुरु नानक लोकां नूं सुख वंडन तुर पैंदे ने। बाबा देखे ध्यान तर जल्दी सब रचमी दिस आई, उठ के तुर पैंदे। धन गुरु अमरदास सब सच्चे पातशाह अपने माल की दरगाह चरजोई कर दे, जगत जलंदा रख ले अपनी कृपा दार, जित द्वार है उपरे तित है लेओ बार, जिवें बचदा ही बचा ले। इन्हां तपदियां सर्दियां नूं जिवें शांति दे सकना मेरे साहिब उवें ही दे। जिस राह तो जिस दर तो कोई तेरे नाल जुड़दा है जोड़दा है, साहिब टुटे हुए मनुख नूं, बिखरे हुए मनुख नूं, बेचैन मनुख नूं निरंकार नाल जोड़ के सुखी कर देना चाहते, इन्ना भर देना चाहते ने सुख नाल के मनुख आप भी सुखी होवे ते आले दुआले भी सुख बने। इथे भी कहते ना आप ही सुख पा, होरना भी जपा ते उन्हां नूं भी सुखी कर। सिमर सिमर सिमर सुख पावो, जप के सिमर के मुड़मुड़ के सिमर के सुख लै लै, आनंद लै लै। सर्व कल्याण सुख निध नाम, नाम वो खजाना है जिस सारे सुख ने, ते जिन्ह ने इस सुख नू प्राप्त करने का यतन किया है उन्होंने जे कितने किनका मात्र भी इसका सची मुची प्राप्त हो गया है, थोड़ा जिहा भी उन्होंने रस आ गया है। साहब कहते ने मैं उनकी वडियाई नहीं दस सकता, संकल्प भी बख्शे है, आप संकल्प करिया करिए, मन में एक इच्छा करया करिए, आशा करया करिए। सिमरो सिमर सिमर सुख पावो, जपदा हां जप जप के सुख पावांगा, काल कलेश तन माहे मिटावो। जीवन विच शरीर विच वरते हुए कलेश पाप सारे धोते जाणगे। सिमरो जास विसुंधर एकै, ओ जिहड़ा विश्व दा मालिक वाहिगुरु अकाल पुरख है, उस नूं याद करा, उस नूं चेते करा, उस नूं जपा, जिस नूं अगे भी बड़े याद करदे। नाम जपत अगणत अनेक है, वेद पुराण सिमरत ये सारे जिसकी सिफत करदे ने, शुद्ध अखरां नाल जिहड़े उहनूं याद करदे ने, शुभ बचना नाल शुभ भावना नाल जिहड़े उहदी उस्तत करदे ने, उस नूं याद करन वास्ते एक अखर की लोड़ है। कैसी कमाल की गल है, साहब कहिंदे तेरे हिरदे च वस जाए ना, आप पढ़ते हैं, एक अखर हर मन बसत नानक होत निहाल, उहनूं याद करन वास्ते एक अखर की लोड़ है। और वो अखर कैसा है, सुखमणि सुख अमृत प्रभ नाम, वाहिगुरु अकाल पुरख नूं चेते कराउण वाला कोई एक नाम। वैसे सतगुरु ने धन गुरु नानक ने संसार नूं उसकी महिमा बेअंत, उसकी लखी ना जाई जाने वाली लीला, उसकी महान वडियाई नूं अचलता दे रूप च मानदे आ, आनंद दे रूप च, विस्माद दे रूप च आनंद लैके मानदे होया, सानू जपण वास्ते वाहिगुरू शब्द बख्शे। स्वाद लैके विस्माद लैके आनंद लैके उन्हूं याद करे, कहण ना जाई अचरज विस्माद वाली अवस्था विच आ। जिस वे उन्होंने इस तरह याद करांगे बड़ा चैन, भगत जना के मन विश्राम, भगतां नूं जपण वालियां नूं चैन आ जांदा, सुख आ जांदा। इसे करके महाराज ने इसे प्रेरणा की, आओ गुरमुखो आओ संत जनो आओ सजनो, आओ भगती भाव की इच्छा रखने वाले हो साजन संत, करो ये काम, असल तां जिंदगी मिली इसे वास्ते, काम ही जिंदगी का है, जिंदगी की प्राप्ति का प्रयोजन यही। आप अगे भी पढ़ने हैं, जिस मखर को लैण तू आया, जिस काम वास्ते तेनू भेजिया गया है, जिस मकसद वास्ते तेनू जीवन मिले, राम नाम संतन घर पाया,
ਪ੍ਰਭੂ ਪਿਆਰ ਵਾਲੇ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਨਾਲ ਮਿਲ ਕੇ ਤੈਨੂੰ ਇਹ ਵਸਤੂ ਪ੍ਰਾਪਤ ਹੋ ਜਾਏ। ਸੰਤਾਂ ਦੇ ਘਰ ਵਿੱਚੋਂ, ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਇਹ ਵਸਤੂ ਪ੍ਰਾਪਤ ਹੋਏ। ਤਾਂ ਜਬ ਮਾਨ ਲੇ ਹੋ ਮਨ ਮੋਲ, ਹੰਕਾਰ ਛੱਡ ਕੇ, ਕਿਉਂਕਿ ਹੰਕਾਰ ਦੇ ਮਾਮਲੇ ਚ ਮਹਾਰਾਜ ਨੇ ਬੜਾ ਸਪਸ਼ਟ ਵਚਨ ਕੀਤਾ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ ਸੋ ਇਹਨਾਂ ਵਸੇ ਇੱਕ ਥਾਂ। ਹੰਕਾਰ ਤੇ ਨਾਮ ਇੱਕ ਹਿਰਦੇ ਚ ਇਕੱਠੇ ਨਹੀਂ ਵਸ ਸਕਦੇ। ਨਾਮ ਵਸਾਉਣਾ ਹਿਰਦੇ ਚ ਤੇ ਹਉਮੈ ਕੱਢਣੀ ਪਏਗੀ, ਨਿਮਰਤਾ ਧਾਰਨ ਕਰਨੀ ਪਏਗੀ। ਤੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕੀਤਾ ਹੈ, ਨਾਮ ਆਪਣੇ ਆਪ ਹਿਰਦੇ ਚ ਪ੍ਰਵੇਸ਼ ਕਰ ਗਏ। ਸਾਹਿਬ ਕਹਿੰਦੇ ਨੇ ਤਾਜਾ ਬਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਹਿਰਲਾਦ ਖੇਪ ਸੰਤਾਂ ਸੰਗ ਚਾਲ। ਇਹ ਸੌਦਾ ਲੱਦ ਕੇ, ਇਹ ਰਾਮ ਨਾਮ ਦਾ ਸੌਦਾ ਲੱਦ ਕੇ ਸਤਸੰਗੀਆਂ ਦੇ ਨਾਲ ਤੁਰਦਾ ਰਹੋ, ਉਹਨਾਂ ਦੇ ਨਾਲ ਰਲਿਆ ਰਹੋ, ਮਿਲਿਆ ਰਹੋ ਉਹਨਾਂ ਦੇ ਨਾਲ। ਅਮਰ ਤਿਆਗ ਵਿਖਿਆ ਜੰਜਾਲ, ਮਾਇਆ ਦੇ ਜਿਹੜੇ ਬੋਝ ਸਰੀਰ ਦੇ ਉੱਤੇ ਮਨ ਦੇ ਉੱਤੇ ਪਾਏ ਨੇ ਛੱਡ ਦੇ। ਹਿਰਦੇ ਵਿੱਚ ਨਾਮ ਨੂੰ ਥਾਂ ਦੇਣੀ ਹੈ ਤੇ ਫਿਰ ਮਾਇਆ ਨੂੰ ਥਾਂ ਨਾ ਦੇ, ਇਹਨੂੰ ਵਰਤਦਾ ਚਲਾ ਜਾ, ਇਹਨੂੰ ਸਿਮਰਨ ਨਾ ਲੱਗ ਜਾ, ਇਹਨੂੰ ਯਾਦ ਨਾ ਕਰਨ ਲੱਗ ਜਾ, ਇਹਨੂੰ ਹਿਰਦੇ ਚ ਨਾ ਬਣਾ ਕੇ ਬੈਠ ਜਾ। ਅਮਰ ਤਿਆਗ ਵਿਖਿਆ ਜੰਜਾਲ, ਫਿਰ ਵੇਖ ਕੈਸਾ ਆਨੰਦ ਬਣਦਾ ਹੈ। ਧਨ ਧਨ ਕਹੇ ਸਭ ਕੋਏ, ਜੈ ਜੈਕਾਰ ਹੋ ਜਾਏ। ਸੰਸਾਰ ਵਿੱਚ ਵੀ ਹੋਵੇਗੀ ਤੇ ਮੁੱਖ ਉਜਲ ਹਰ ਦਰ ਕਹਿ ਸੋਏ, ਦਰਗਾਹ ਵਿੱਚ ਜਾ ਕੇ ਵੀ ਮੁੱਖ ਉਜਲਾ ਹੋਵੇ। ਇਹ ਗੱਲ ਵੱਖਰੀ ਏ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਏ, ਇਹ ਵਾਪਾਰ ਵਿਰਲਾ ਵਾਪਾਰ ਏ। ਨਾਨਕ ਤਾਂ ਕਹਿ ਸਦ ਬਲਿਹਾਰ ਹੈ, ਮੈਂ ਉਸ ਤੋਂ ਬਲਿਹਾਰ ਨੇ ਜਾਂਦਾ। ਸਾਹਿਬ ਕਹਿੰਦੇ ਨੇ ਜਿਹਨੂੰ ਇਹ ਵਪਾਰ ਕਰਨਾ, ਔਰ ਪਹਿਲਾਂ ਵੀ ਕਿਹਾ ਜੇ ਤੈਨੂੰ ਇਹ ਵਪਾਰ ਕਰਨਾ ਆ ਜਾਵੇ, ਕਰ ਲਵੇ ਚੰਗਾ ਰਹੇਗਾ। ਹਲਤ ਪਲਤ ਤੋਂ ਲੇਹ ਸਵਾਰ, ਤੇਰੀ ਜ਼ਿੰਦਗੀ ਵੀ ਸੌਰ ਜਾਏ, ਤੇਰਾ ਭਵਿੱਖਤ ਵੀ ਸੌਰ ਜਾਏ, ਪਰਲੋਕ ਵੀ ਸੌਰ ਜਾਏ। ਰਾਮ ਨਾਮ ਅੰਤਰ ਔਰ ਧਾਰ, ਹਿਰਦੇ ਦੇ ਅੰਦਰ ਧਾਰਨ ਕਰ ਲੈ। ਰਾਮ ਨਾਮ ਅੰਤਰ ਔਰ ਧਾਰ, ਜੇ ਕਿਵੇਂ, ਜੇ ਤੇਰੇ ਹਿਰਦੇ ਚ ਨਹੀਂ ਵਸਦਾ, ਤੈਨੂੰ ਜਾਚ ਨਹੀਂ ਆਉਂਦੀ, ਤੈਨੂੰ ਸਮਝ ਨਹੀਂ ਆਉਂਦੀ, ਤਾਂ ਪੂਰੇ ਗੁਰ ਦੀ ਪੂਰੀ ਦੀਖਿਆ, ਪੂਰੇ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਕਰ, ਪੂਰੇ ਗੁਰੂ ਕੋਲੋਂ ਉਪਦੇਸ਼ ਲੈ, ਪੂਰੇ ਗੁਰ ਕਾ ਸੁਣ ਉਪਦੇਸ਼। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਹਰ ਔਖੇ ਸੌਖੇ ਸਮੇਂ ਵਿੱਚੋਂ ਉਹ ਸੱਚਾ ਬੰਦਾ ਸੱਚ ਨੂੰ ਹਿਰਦੇ ਚ ਵਸਾਉਣ ਵਾਲਾ ਸੁਖੀ ਹੋ ਕੇ ਨਿਕਲ ਜਾਂਦਾ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰੋ ਵਾਪਾਰੀ। ਇਹ ਵਾਪਾਰ ਕਰਨ ਵਾਸਤੇ ਤੂੰ ਆਇਆ, ਦਰਗਹਿ ਨਿਭੈ ਖੇਪ ਤੁਮਾਰੀ, ਇਹ ਸੌਦਾ ਤੇਰਾ ਦਰਗਾਹ ਤੱਕ ਨਿਭ ਜਾਣ ਵਾਲਾ। ਕਿਉਂਕਿ ਸਾਹਿਬਾਂ ਨੇ ਜੀਵਨ ਦੇ ਤੇ ਪਰਲੋਕ ਦੇ ਰਸਤਿਆਂ ਬਾਰੇ, ਉਹਦੀਆਂ ਔਕੜਾਂ ਬਾਰੇ ਤੇ ਨਾਲ ਨਿਭ ਜਾਣ ਵਾਲੀ ਇਸ ਵਸਤੂ ਬਾਰੇ ਬੜਾ ਸਪਸ਼ਟ ਕਿਹਾ। ਸਾਹਿਬ ਕਹਿੰਦੇ ਨੇ ਜੇ ਪੈਂਦੇ ਕੇ ਗਣੇ ਚਾਹੇ ਨਾ ਕੋਸਾ, ਜਿਸ ਰਾਹ ਦੇ ਕੋਹ ਨਹੀਂ ਗਿਣੇ ਜਾ ਸਕਦੇ, ਹਰ ਕਾ ਨਾਮ ਊਹਾਂ ਸੰਗ ਤੋਸ਼ਾ, ਉੱਥੇ ਨਾਮ ਤੇਰੇ ਨਾਲ ਨਿਭ ਜਾਣ ਵਾਲਾ ਤੋਸ਼ਾ ਸਾਬਤ ਹੋਵੇ। ਜੇ ਪੈਂਦੇ ਮਹਾਂ ਅੰਧ ਗੁਬਾਰਾ, ਜਿੱਥੇ ਚਾਨਣ ਦਾ ਹੋਰ ਕੋਈ ਸਾਧਨ ਨਹੀਂ, ਹਰ ਕਾ ਨਾਮ ਸੰਗ ਉਜਿਆਰਾ, ਜਿੱਥੇ ਸੂਰਜਾਂ ਦਾ ਚਾਨਣ ਬੇਕਾਰ ਹੈ, ਉੱਥੇ ਨਾਮ ਦਾ ਚਾਨਣ ਆਧਾਰ ਹੈ। ਜਹਾਂ ਪੰਥ ਤੇਰਾ ਕੋ ਨਾ ਸਿਝਾਣੂ, ਆਪਣੇ ਭਰਾ ਮਿੱਤਰ ਪੁੱਤਰ ਜਿਸ ਰਾਹ ਤੇ ਤੇਰੇ ਵਾਕਫ ਨਹੀਂ ਬਣਨਗੇ, ਹਰ ਕਾ ਨਾਮ ਤਹਿਨਾਲ ਪਛਾਣੂ, ਉੱਥੇ ਤੇਰਾ ਸਾਂਝੀਦਾਰ ਹੋ ਕੇ ਨਿਭੇਗਾ, ਸਾਥੀ ਹੋ ਕੇ ਨਿਭੇਗਾ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਜਿੱਥੇ ਅੱਗ ਵਰਦੀ ਜਾਪਦੀ, ਕੀਤੇ ਹੋਏ ਕਰਮਾਂ ਦੇ ਫਲ ਵਜੋਂ, ਮਾੜੇ ਕਰਮਾਂ ਦੇ ਫਲ ਵਜੋਂ ਜਿੱਥੇ ਤਪਸ਼ਾਂ ਵਿਆਪਦੀਆਂ ਨੇ, ਉੱਥੇ ਜੇ ਨਾਮ ਜਪਿਆ ਹੋਵੇ ਤੇ ਹਰ ਕੇ ਨਾਮ ਕੀ ਤੁਮ ਉੱਪਰ ਛਾਮ, ਠੰਡਕਾ ਦੇਵੇਗਾ ਤੈਨੂੰ, ਉਹਨਾਂ ਤਪਸ਼ਾ ਤੋਂ ਬਚਾਵੇਗਾ। ਉਹਦੇ ਬਾਰੇ ਸਾਹਿਬ ਕਹਿੰਦੇ ਨੇ ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਜੇ ਤੂੰ ਇੱਕ ਉਸ ਦਾ ਆਸਰਾ ਲੱਗ ਕੇ ਚੱਲੇ, ਨਾਨਕ ਬੌਰ ਨਾ ਆਵੇ ਜਾਹੇ, ਤੈਨੂੰ ਮੁੜ ਕੇ ਆਉਣਾ ਜਾਣਾ ਨਹੀਂ ਪਏਗਾ, ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਏਗਾ। ਉਹ ਮਨੋਰਥ ਜ਼ਿੰਦਗੀ ਦਾ ਕੀ ਹੈ?

भगत भाए तरी है संसार फिर भगती तन होशी सार केड़े भगती दे लड़ नहीं लगे जिंदगी एवं मिट्टी होके लग जाए आखिर का शरीर मिट्टी है ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸ਼ਨੀਵਾਰ ਰੋਜ਼ ਪੜ੍ਹਦੇ ਹਾਂ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਕੋਈ ਨਾ ਭਿੱਟਿਓ ਜਾਏ ਸੁੱਚਾ ਹੋਏ ਕਹਿ ਦੇਵਿਆ ਲੱਗਾ ਪੜ੍ਹਨ ਸਲੋਕ ਕੋਸੀ ਜਾਈ ਸੱਟਿਆ ਕਿਸੇ ਲੱਗਾ ਦੋਸ਼ ਆਖਰ ਇਹ ਸਰੀਰ ਨੂੰ ਦੋਸ਼ ਹੈ ਕਿ ਇਹਨਾਂ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਗਿਰਦਤਾ ਹੋਆ ਪਾਕ ਪਵਿੱਤਰ ਪਰ ਪਾਪੀ ਸਿਉਂਤਨ ਗੱਡਿਆ ਥੁੱਕਾ ਪਈਆਂ ਇਸੇ ਅੰਨ ਤੇ ਥੁੱਕਾ ਸੁੱਕੀਆਂ ਗਈਆਂ ਦੋਸ਼ ਕਿਹਨੂੰ ਲੱਗਾ ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ ਪਰ ਸਾਹਿਬ ਕਹਿੰਦੇ ਨੇ ਨਹੀਂ ਜਿਸ ਨੇ ਇਹ ਸਾਰਾ ਅੰਨ ਖਰਾਬ ਕੀਤਾ ਖਾਇਆ ਮੈਲ ਵਧਾਇਆ ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ ਸਾਹਿਬ ਕਹਿੰਦੇ ਨੇ ਨਵੇਂ ਛਿੱਦਰ ਸਤਾਵੇਂ ਅਪਵਿੱਤਰਾ ਨੌ ਦੇ ਨੌ ਸੁਰਾਖਾਂ ਵਿੱਚੋਂ ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦਾ ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਤੂੰ ਨਾਮ ਜਪਣ ਲੱਗ ਪਵੇ ਨਾ ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ ਪਰ ਤੇਰੇ ਤੇ ਦੋਸ਼ ਤਾਂ ਨਾ ਨਹੀਂ ਤਾਂ ਉਹ ਜਿਹੜਾ ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਹੈ ਰੱਖ ਥਾਂ ਨਾਨਕ ਕਿਵੇਂ ਜਾਣੀਏ ਜਿਤ ਮੁੱਖ ਥੁੱਕਾਂ ਪਾਏ ਉਹ ਥੁੱਕਾਂ ਜਿਹੜੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਧ ਨਾਮ ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਏ ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਹੀ ਸੁੱਖ ਸਾਰੇ ਹੀ ਕਲੇਸ਼ ਮਿਟ ਕੇ ਕਲਿਆਣ ਸਾਰੇ ਹੀ ਕਲਿਆਣ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸ਼ਰਾਮ ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ ਭਗਤ ਜਣਾ ਕੇ ਮਨ ਵਿਸ਼ਰਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੁੱਖ ਕਾ ਹੋਵਤ ਨਾਸ ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ ਉਸ ਵਾਹਿਗੁਰੂ ਅਕਾਲ ਪੁਰਖ ਦੇ ਤਿਸ ਦੇ ਗੁਣਾਂ ਦਾ ਵਰਣਨ ਕਰੋ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਸਾਹਿਬਾਂ ਦੇ ਕੋਲ ਗਾਇਆ ਸੀ ਦੁਖੀ ਬੰਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ ਚੁੱਕ ਕੇ ਲਿਆਏ ਸਨ ਆਇਆ ਗੰਨ ਆਉਣ ਜੋਗਾ ਹੀ ਨਹੀਂ ਰੋਗ ਸੀ ਜਲੋਧਰ ਦਾ ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ ਉਹ ਹੈ ਜਲੋਧਰ ਪੇਟ ਚ ਪਾਣੀ ਭਰ ਜਾਏ ਮਨੁੱਖ ਦੇ ਪੇਟ ਚ ਪਾਣੀ ਭਰ ਜਾਏ ਤਾਂ ਉਹਨੂੰ ਕਹਿੰਦੇ ਨੇ ਜਲੋਧਰ ਭਾਵ ਜਲੋਧਰ ਉਧਰ ਵਿੱਚ ਪੇਟ ਵਿੱਚ ਪਾਣੀ ਭਰ ਗਿਆ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ ਪਾਸਾ ਵੀ ਨਹੀਂ ਪਰਤ ਸਕਦਾ ਚੁਫਾਲ ਪਿਆ ਰਹੇ ਆਪਣੀ ਕਿਰਿਆ ਕੀ ਸਾਧਨੀ ਹੈ ਉੱਠਣਾ ਕੀ ਹੈ ਬੈਠ ਨਹੀਂ ਸਕਦਾ ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਤੇ ਬੰਦਾ ਚੁਫਾਲ ਪਿਆ ਰਹਿੰਦਾ ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚਲ ਜਾਂਦਾ ਹੈ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚਲਦਾ ਹੈ ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ ਸਮਾਪਤ ਹੋ ਜਾਂਦਾ ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਇਹਨੂੰ ਅਸਾਧ ਰੋਗ ਵੀ ਮੰਨਿਆ ਗਿਆ ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ ਭਿਆਨਕ ਅਵਸਥਾ ਚ ਪਹੁੰਚੀ ਹੋਈ ਹਕੀਮਾਂ ਵੈਦਾਂ ਨੇ ਕਹਿਤਾ ਨਹੀਂ ਸਾਥੋਂ ਠੀਕ ਨਹੀਂ ਹੋਈ ਤੇ ਜਿਸ ਬੰਦੇ ਨੂੰ ਰੋਗ ਬੜਾ ਹੈ ਇੱਕ ਹੋਰ ਵੀ ਕਸਰ ਸੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ ਟੱਬਰ ਰੋਟੀ ਕਿੱਥੋਂ ਖਾ ਸਕਦਾ ਪਰਿਵਾਰ ਦਾ ਆਸਰਾ ਬਣਿਆ ਹੋਇਆ ਹਾਲਾਂਕਿ ਆਸਰਾ ਨਿਰੰਕਾਰ ਹੈ ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀਂ ਰੋਟੀ ਮਿਲਦੀ ਸੀ ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ ਹਾਲਾਂਕਿ ਐਸਾ ਹੈ ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ ਉਸ ਮਾਲਕ ਤੇ ਭਰੋਸਾ ਰੱਖ ਪਰ ਟੱਬਰ ਦੇ ਲੋਕ ਪਰਿਵਾਰ ਦੇ ਲੋਕ ਪਰੇਸ਼ਾਨ ਸਨ ਥਾਂ ਥਾਂ ਤੇ ਭਟਕਦੇ ਫਿਰਦੇ ਅਖੀਰ ਉਹ ਟਿਕਾਣੇ ਪਹੁੰਚ ਗਏ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ ਰਾਮਦਾਸ ਤੱਕ ਅੰਮ੍ਰਿਤਸਰ ਸਾਹਿਬ ਉੱਥੇ ਲੈ ਆਏ ਨੇ ਇੱਕ ਜਣਾ ਕਹਿਣ ਲੱਗਾ ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ ਕਿਧਰੋਂ ਠੀਕ ਹੋਣ ਦੀ ਆਸ ਰਹੀ ਜੇ ਤੁਸੀਂ ਕਿਰਪਾ ਕਰੋ ਕਿਰਪਾ ਦ੍ਰਿਸ਼ਟੀ ਕਰੋ ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ ਨੇ ਤੁਸੀਂ ਕਿਰਪਾ ਕਰੋ ਇਹ ਬੰਦਾ ਬਚ ਜਾ ਤੇ ਇੱਕ ਬਹੁਤੇ ਦੁਖੀ ਨੇ ਇਹ ਵੀ ਕਹਿਤਾ ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ ਨਹੀਂ ਤਾਂ ਕਿਰਪਾ ਕਰੋ ਇਹਦੀ ਜਾਨ ਤਾਂ ਛੁੱਟ ਜਾ ਕਈ ਵਾਰੀ ਬੰਦਾ ਇੱਥੋਂ ਤੱਕ ਵੀ ਜਾ ਪਹੁੰਚਦਾ ਸਾਹਿਬ ਕਹਿਣਗੇ ਦੇਖੋ ਭਾਈ ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ ਸਿਰ ਮੱਥੇ ਜੀਵਨ ਨੂੰ ਅਲਵਿਦਾ ਕਹਿ ਕੇ ਜਾਣਾ ਬਣਦਾ ਪਰ ਜਦ ਤੱਕ ਉਹਦਾ ਸੱਦਾ ਨਹੀਂ ਆਉਂਦਾ ਮੌਤ ਦੀ ਇੱਛਾ ਕਰਨੀ ਵੀ ਗੁਨਾਹ ਹੈ ਆਤਮਘਾਤੀ ਨਹੀਂ ਬਣਦਾ
जीवन की इच्छा करनी मनुख का अधिकार है, मौत नूं प्रवान करना होर गल है, लेकिन जीवन की इच्छा ना रहनी यह तो बहुत माड़ी गल है। जीवन की इच्छा करन दिओ, तुसीं भी करो, इहदे वास्ते इह भी करो कि महाराज इह बच जाएगा। साहब कह लगे बच जाएगा, जीवेगा जीवावेगा, ऐसी गल ही साहबा ने बचन कर दिता। भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस दिन साहिब से पाशा जिथे बैठ के धन गुरु अर्जन साहब अद पंजनी साहब देर दे कोलथड़ा साहब जिथे बैठ के साहब सेवा करवाया करते, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र चुका के वेखिया, कह लगे हुक्म पातशाह। साहब कह लगे रोगी आया, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, ओ भाई कार सेवा का भरिया होया, कारे का भरिया होया, भारा टोकरा मजबूत हथा नाल चुकिया होया, भरिया टोकरा ओले पेट से चुके मारे, सारा पेट का पानी एकदम बाहर आ गया। उन्हें कोई इलाज तो नहीं, पर बाबे बुढ़े को इलाज है, ब्रह्म ज्ञानी को ऐसा भी इलाज है। यह कोई इलाज नहीं जलोदर का कि वह पेट दबा के पानी कटता जाए होर भर जाएगा, और इस तरह दबा के कटन कई होर कंप्लीकेशन भी हो जाए, लेकिन बाबा बुढ़ा करे तो ठीक रहता है क्योंकि गुरु के हुक्म विच कर रहे। एक आप ब्रह्म ज्ञानी सेवादार है, एक गुरु की रजा विच पेट का सारा पानी निकल गया, बंदा उठ के बह गया, चरणा ते बह गया। महाराज कह लगा महाराज थोड़ी बड़ी कृपा, उठन जोगा करता जी, हुण इन्नी कृपा करो आ बैठा खलोण जोगा भी कर दे, जीवन जोगा भी कर दे। धन गुरु अर्जन साहब कहन लगे सुन गुरमुखा, जे आ ही गया है ना ते तेनू हुण अधूरा नहीं भेजांगे, पूना नहीं भेजांगे, जे आ ही गया इत्थे ते इत्थों तेनू राह दे के तोरा हथ बन के खड़ा हो गया। कहन लगा पातशाह करो कृपा। साहब कहन लगे देख ए जीवन तां मिल गया है, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया विच रुझ जावेगा, हुक्मां च लग जावेगा, देखी कि अंदर की बीमारी उथे दी उथे खड़ी रवे, होमे दी ते होर लालच दी ते कई तरह दीआं बीमारियां ओह कि उथियां खड़ियां रहन। कहन लगा महाराज करो कृपा, सारे पासों स्वस्थ करके भेजो, सारियां तंदुरुस्तियां बख्शिश करो। साहब कहन लगे जे सारे पासों तंदुरुस्त होना है, शरीर करके भी तंदुरुस्त रहना, संसार के सारे सुख भोगने ने, तो वजीर खां इस तरह कर सुखमणि दे लड़ लग जा, सुखमणि पढ़िया सुनिया कर, पढ़ सके तो ठीक है तो सुनिया कर। यह वजीर खां साधारण बंदा नहीं, अगे चल के आप इतिहास च पढ़ने जहांगीर के समय के वजीरे आला बन गया, सब तो वड्डा वजीर बन गया, शाहजहां के समय से भी वड्डे वजीर की थां दे रहा। लेकिन एक कमाल की गल रही है कि बादशाहत दियां गुरु घर नाल दोख भरिया कार्रवाइया चल दिया रही, लेकिन यह बंदा जिहड़ा है गुरु का सत्कार इन्हें नहीं छड्डिया। जिस दिन गुरु अर्जन साहब सच्चे पातशाह नूं लाहौरों सदा आया सी, यही वजीर खां इहदिया तोरिया गया, जिसले जहांगीर के दरबार वालों हुक्म होया कि जाओ उन्हां नूं लैके आओ ते वह आके इत्थे सानू जवाब देन, जो कर रहे ने ठीक है। वजीर खां नूं हुक्म कीता कि तू जा, तू वेखिया है अमृतसर अगे, तू उन्हां दे कोल अगे गया है, जा दरबार का हुक्म उन्हूं सुना दे। ते एहदीए तुरदे पता किवें सन, एहदी दा मतलब हुंदा सी सरकारी अहलकार, डिग्नेटरी, अदब सत्कार लैण दे हकदार बंदे, जिहड़े दरबारी सलाम लैण दा हक रखदे सन उन्हां नूं एहदीए कहा जांदा सी। ते ए आम तौर ते या तां घोड़िआं ते चलदे सन, चार पंज बंदे नाल होण, या मंजे ते बैठदे ते सन, चार बंदे चुक के अगले पिंड छड्ड आउण, ओह अगले उस पिंड दे बंदे उतों अगले पिंड छड्ड आउण। लेकिन इस बंदे ने लाहौरों निकलदिआं सार घोड़ा भी छड्डता, मंजा भी छड्ड दिता। कहण लगा नहीं, गुरु के दर ते जाणा है, पैदल तुर के जावांगा, अमृतसर साहब तक पैदल तुर के आया, आके मथा टेक के साहबां दे चरणां च खड़ा है। साहब कहंदे ने आप वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गई, तू तो बहुत ठीक है अगे नाल, क्योंकि यह अपने घर च एक गुरु के सिख पासों जिन्हों गुरमुखी अखर आते सन। मैं एक गल जरूर कह, सिख हो गुरमुखी अखर ना हो ना तो बड़ा कच्चा कच्चा जहा अधूरा जहा जा, यतन करना चाहिए।
ਗੁਰਬਾਣੀ ਨੂੰ ਸਹੀ ਰੂਪ ਚ ਪੜ੍ਹਨਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰੇ ਉਵੇਂ ਪੜ੍ਹਨਾ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਜ਼ਰੂਰ ਚਾਹੀਦੀ। ਹੌਲੀ ਹੌਲੀ ਤੁਹਾਡਾ ਸਾਰਾ ਟੱਬਰ ਸੁਖਮਣੀ ਦਾ ਸਰੋਤਾ ਬਣ ਕੇ ਗੁਰਬਾਣੀ ਗੁਰਬਾਣੀ ਦਾ ਜਾਣਕਾਰ ਹੋ ਗਿਆ। ਵਜ਼ੀਰ ਖਾਂ ਸਹਿਤ ਪਰਿਵਾਰ ਦੇ ਸੁਖਮਣੀ ਦੇ ਪਾਠਕ ਹੋ ਗਏ। ਲੇਕਿਨ ਪਹਿਲਾਂ ਪਹਿਲਾਂ ਕਿਸੇ ਸਿੱਖ ਕੋਲੋਂ ਬਾਣੀ ਸੁਣਦਾ ਸੀ ਔਰ ਇਤਿਹਾਸ ਬਕਾਇਦਾ ਜ਼ਿਕਰ ਹੈ ਕਿ ਸੁਖਮਣੀ ਦੇ ਭੋਗ ਉਪਰੰਤ ਬਕਾਇਦਾ ਦੇਗ ਕਰਕੇ ਪ੍ਰਸ਼ਾਦ ਕਰਕੇ ਕੜਾਹ ਪ੍ਰਸ਼ਾਦ ਕਰਕੇ ਰੋਜ਼ਾਨਾ ਉਹਦਾ ਭੋਗ ਪਾ ਕੇ ਅਰਦਾਸ ਕਰਦੇ ਸਨ। ਉਹ ਇਸ ਬਿਮਾਰ ਮਰਦੇ ਬੰਦੇ ਤੋਂ ਲੈ ਕੇ ਵਜ਼ੀਰੇ ਆਲਾ ਤੱਕ ਦੀਆਂ ਵਡਿਆਈਆਂ ਜੀਵਨ ਭਰ ਸੁਖੀ ਗੁਰੂ ਨਾਨਕ ਦੇ ਦਰ ਨਾਲ ਵੀ ਬਣੀ ਬਾਦਸ਼ਾਹ ਦੇ ਦਰਬਾਰ ਵਿਚ ਵੀ ਵੱਡੀਆਂ ਵਡਿਆਈਆਂ ਸੰਸਾਰ ਦੇ ਕੋਲੋਂ ਵੀ ਸਲਾਮਾਂ ਸਾਰੇ ਸੁੱਖ ਲੈ ਕੇ ਜੀ ਲਿਆ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵਜ਼ੀਰ ਖਾਂ ਤੇਰਾ ਜੀਵਨ ਤਾਂ ਬੜਾ ਸੁਧਰ ਗਿਆ, ਤੂੰ ਤੈਨੂੰ ਕਾਹਦੀ ਤਕਲੀਫ ਹੈ? ਕਹਿਣ ਲੱਗਾ ਮਹਾਰਾਜ ਬੜਾ ਗਲਤ ਹੁਕਮ ਲੈ ਕੇ ਆਇਆ। ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਸੱਚਾ ਹੁਕਮ ਵਰਤ ਰਿਹਾ, ਇਹ ਝੂਠੇ ਹੁਕਮਾਂ ਦੀ ਤੈਨੂੰ ਕਾਹਦੀ ਘਬਰਾਹਟ ਹੈ? ਤੂੰ ਸੁਣਿਆ ਤੇ ਕੀ ਹੈ? ਕਹਿਣ ਲੱਗਾ ਮਹਾਰਾਜ ਉਹਨਾਂ ਬੁਲਾਇਆ ਤੇ ਭਲੀ ਗੱਲ ਕੋਈ ਨੀ। ਸਾਹਿਬ ਕਹਿਣ ਲੱਗੇ ਜੋ ਕਰੇਗਾ ਮਾਲਕ ਭਲੀ ਹੋਵੇਗਾ, ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਤੈਨੂੰ ਕਾਹਦੀ ਘਬਰਾਹਟ ਹੈ? ਤੂੰ ਸ਼ੁਕਰ ਵਿਚ ਰਹੋ, ਰਜ਼ਾ ਵਿਚ ਰਹੋ। ਔਰ ਸੁਖਮਣੀ ਆਪਾਂ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਕਰਨ ਕਰਾਮ ਕਰਨੇ ਹਾਰ ਇਸਕੇ ਹੱਥ ਕਹਾਂ ਵਿਚਾਰ, ਇਹੋ ਜਿਹੀ ਸਿੱਖਿਆ ਦੇ ਕੇ ਸਾਨੂੰ ਐਸਾ ਸੰਤੁਸ਼ਟ ਕੀਤਾ ਹੈ ਕਿ ਤੂੰ ਬਿਲਕੁਲ ਨਾ ਆਪਣੇ ਤੇ ਕਰਤੇ ਕੀ ਮਿੱਤ ਨਾ ਜਾਣੇ ਕੀ ਆ, ਜੋ ਤਿਸ ਭਾਵੇ ਸੋ ਵਰਤੀਆ, ਬਿਸਮਣ ਬਿਸਮ ਰਹੇ ਬਿਸਮਾਰ, ਜਿਣ ਦੂਜਿਆ ਤਿਸ ਆਇਆ ਸਵਾਦ, ਪ੍ਰਭ ਕਹਿ ਰੰਗ ਰਾਜ ਚੜ ਰਹੇ। ਉਹ ਜੋ ਰੰਗ ਚ ਰਤੇ ਲੋਕ ਨੇ ਐਸਾ ਆਨੰਦ ਲੈਂਦੇ ਨੇ, ਫਿਰ ਉਹ ਸਾਹਿਬ ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਆਨੰਦ ਲੈਣ ਵਾਲੇ, ਉਹਨਾਂ ਦੇ ਸਿੱਖ ਵੀ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿਚ ਤੇ ਦੁੱਖਾਂ ਦੇ ਵਿਚ ਸੁੱਖ ਮਾਣਨ ਵਾਲੇ, ਉਸ ਇਹ ਬਿਰਤੀ ਕਿੱਥੋਂ ਪ੍ਰਾਪਤ ਹੋਈ, ਇਹ ਸੁੱਖ ਤੇ ਸਵਾਦ ਕਿੱਥੋਂ ਆਇਆ? ਉਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਵਾਦ ਨਾਮ ਮਣੀ ਵਿਚ ਹੈ, ਸਿਮਰਨ ਮਣੀ ਵਿਚ ਹੈ, ਸੁੱਖ ਮਣੀ ਨਾਮ ਦੇ ਵਿਚ ਹੈ। ਜਿਹਨੂੰ ਨਾਮ ਦੀ ਕਣੀ ਪ੍ਰਾਪਤ ਹੋ ਗਈ, ਨਾਮ ਦੀ ਮਣੀ ਪ੍ਰਾਪਤ ਹੋ ਗਈ, ਉਹ ਸੁੱਖਾਂ ਦੇ ਰਾਹ ਪੈ ਗਿਆ, ਆਪ ਸੁੱਖਾਂ ਦੇ ਰਾਹ ਪੈ ਗਿਆ, ਭਰ ਗਿਆ ਸੁੱਖ ਨਾਲ, ਉਛਲ ਪਿਆ ਸੁੱਖ ਨਾਲ, ਤੇ ਫਿਰ ਉਹ ਇਹ ਵੀ ਚਾਹੁੰਦਾ ਹੈ ਕਿ ਆਪ ਸੁਖੀ ਹੋਵਾਂ ਜਿਵੇਂ ਗੁਰੂ ਸਾਹਿਬ ਸਨ। ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀ ਤੇ ਗੁਰੂ ਕੇ ਬੇਅੰਤ ਸਿੱਖ ਆਪ ਸੁਖੀ ਰਹਿੰਦੇ ਤੇ ਲੋਕਾਂ ਨੂੰ ਸੁੱਖ ਵਰਤਾਉਂਦੇ ਰਹੇ, ਲੰਗਰ ਦੇ ਰੂਪ ਵਿਚ, ਸੇਵਾ ਦੇ ਰੂਪ ਵਿਚ, ਪਰਉਪਕਾਰ ਦੇ ਰੂਪ ਵਿਚ, ਕਦੇ ਕਿਸੇ ਦੀ ਬਹੁ ਬੇਟੀ ਛੁਡਾ ਕੇ ਪੈ ਲਿਆਉਂਦੇ ਨੇ, ਕਦੇ ਕਿਸੇ ਨੂੰ ਕਿਸੇ ਹੋਰ ਦੁੱਖ ਵਿਚੋਂ ਬਚਾਉਂਦੇ ਪੈ ਨੇ। ਇਹ ਜਿੰਨੇ ਯਤਨ ਨੇ ਗੁਰੂ ਨਾਨਕ ਦੇ ਸਿੱਖਾਂ ਦੇ ਲੋਕਾਂ ਨੂੰ ਸੁਖੀ ਕਰਨ ਦੇ, ਇਸ ਕਰਕੇ ਨੇ ਕਿਉਂਕਿ ਆਪ ਸੁੱਖ ਨਾਲ ਭਰ ਜਾਂਦੇ।

ਸੱਚੇ ਫਰਜ਼ ਵੀ ਸਾਡਾ ਬਣਦਾ ਹੈ। ਇੱਕ ਤਾਂ ਸੁੱਖ ਲੈਣ ਦੀ ਗੱਲ ਹੈ, ਇੱਕ ਕਰਜ਼ਾ ਦੇਣ ਦੀ ਵੀ ਗੱਲ ਹੈ, ਸਾਡੇ ਤੇ ਕਰਜ਼ਾ ਵੀ ਤਾਂ ਹੈ। ਸਾਹਿਬ ਕਹਿੰਦੇ ਨੇ ਕਦੇ ਤੈਨੂੰ ਚੇਤਾ ਆ ਜਾਵੇ ਨਾ, ਪੈਰ ਪੈਰ ਤੇ ਤੂੰ ਕਰਜ਼ਦਾਰ ਹੈ ਉਸ ਮਾਲਕ ਦਾ, ਉਹਨੂੰ ਚੇਤੇ ਨਾ ਕਰੇ ਤੇ ਅਗਿਰਤ ਘੰਟਾ ਹੋ ਜਾਵੇ। ਉਹ ਸਾਹਿਬ ਕਹਿੰਦੇ ਨੇ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿੱਥੋਂ ਤੈਨੂੰ ਕੀ ਬਣਾ ਦਿੱਤਾ, ਕਿੱਥੋਂ ਚੁੱਕਿਆ, ਕਿੱਥੇ ਲਿਆ ਬਿਠਾਇਆ, ਕਿੰਨੀ ਵਡਿਆਈ ਦਿੱਤੀ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਣ ਮੈਂ ਤੂੰ ਸਿਰ ਧਰਿਆ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾ ਸਵਾਰ ਸਿੰਗਾਰਿਆ, ਗਰਭ ਅਗਰ ਮੈਂ ਜਿਨੇ ਉਬਾਰਿਆ, ਪਾਰ ਵਿਵਸਥਾ ਤੁਝੇ ਪਿਆਰੇ ਦੁੱਧ ਗਰਭ ਵਿਚ ਜਿਨੇ ਰੱਖਿਆ, ਛੋਟੇ ਹੁੰਦਿਆਂ ਜਿਨੇ ਦੁੱਧ ਦਾ ਪ੍ਰਬੰਧ ਕੀਤਾ ਸੀ। ਪਰ ਜੋਵਨ ਭੋਜਨ ਸੁਖ ਸੂਧ, ਪਰ ਜਵਾਨੀ ਚ ਤੈਨੂੰ ਸਾਰੇ ਸੁਖ ਪ੍ਰਾਪਤ ਹੋਏ ਨੇ ਜਵਾਨੀ ਦੇ। ਬਿਰਧ ਭਇਆ ਉੱਪਰ ਸਾਖ ਸਹਿਣ, ਵੱਡਾ ਹੋ ਗਿਆ ਤੇ ਬਰਾਦਰੀ ਦੇ ਉੱਪਰ ਸਵਾਰ ਹੋ ਕੇ ਬੈਠਾ। ਮੁੱਖ ਪਿਆਓ ਬੈਠ ਕੋ ਦੇਣ, ਬੈਠਿਆਂ ਨੂੰ ਸੇਵਾ ਮਿਲਦੀ, ਬੈਠੇ ਦੇ ਮੂੰਹ ਚ ਸਾਰਾ ਕੁਝ ਲਿਆ ਕੇ ਪਾਉਂਦੇ। ਤੇ ਜੇ ਤੂੰ ਫਿਰ ਵੀ ਉਸ ਮਾਲਕ ਨੂੰ ਯਾਦ ਨਾ ਕਰੇ ਤਾਂ ਸਾਹਿਬ ਕਹਿੰਦੇ ਨੇ ਮਾੜੀ ਗੱਲ, ਇਹ ਨਿਰਗੁਣ ਗੁਣ ਕੱਚੂ ਨਾ ਬੂਝੇ, ਬਖਸ਼ ਲਏ ਉਤੋਂ ਨਾਨਕ ਬੀਜੇ। ਜੁਗਤ ਵੀ ਦੱਸੀ ਹੈ, ਸਾਹਿਬ ਕਹਿੰਦੇ ਨੇ ਮਾਲਕ ਤੇਰੀ ਬਖਸ਼ਿਸ਼ ਹੋ ਜਾਵੇ ਤੇ ਬੰਦੇ ਨੂੰ ਸਮਝ ਆ ਜਾਵੇ। ਇਹ ਆਪਣਾ ਫਰਜ਼ ਪਛਾਣ ਸਕੇ ਆਪਾਂ, ਜੇ ਪ੍ਰਸਾਦ ਬਸੇ ਸੁਖ ਮੰਦਰ, ਕਿਸੇ ਧਿਆਏ ਸਦਾ ਮਨੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤਿਸ ਰਸਣਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ। ਇੰਨੇ ਸੁਖ ਲੈਂਦੇ ਪਏ ਆ ਤੇ ਫਿਰ ਪਤਾ ਨੀ ਸੋ ਕਿਉਂ ਵਿਸਰੇ, ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ।

अकाल पुरुष के लिए अरदास कर रहे हैं। मंगदे पीएम शुभ कर्म अपने वास्ते में आप तो निरंकारी ज्योत आप तो निरंकार का ही स्वरूप पर ये दास अकाल पुरुष को किस वास्ते मंग रहे हैं साढ़े वास्ते मंग रहे हैं साढ़े वास्ते ये महान वड्डी दास शुभ कर्म देह शिवावर मुहे से है शुभ कर्मन से कम हूं न करो शुभ कर्म शुभ कर्म ही सबको बची है बाबा जी बची करते सब परमार्थ तो सदा ही पवित्र है निर्मल परमार्थ सदा ही पवित्र और साडा विहार ये पवित्र होना चाहिए विहार निर्मल होना चाहिए परमार्थ का सदा ही निर्मल जिसका विहार पवित्र है विहार सच्चा से सच्चा हो गया उसका जीवन विहार हो रहा है दिखावा हो रहा है वो फिर असली जीवन में बनावटी तो शुभ कर्मा की विशेषता है सबको ज्यादा शुभ कर्मा वाली दुनिया में कामयाबी दुनिया भी सत्कार कर दी है जिसे को शुभ कर्म तो साइकिल भी दर्शा असा कलयुगी जीवां दे वास्ते अकाल पुरख दे के अरदास कर रहे हैं दे शिवावर मोहे के है ते ये भी कहते हैं कि कलयुगी दा सतगुरु जी ने शिवजी महाराज के अरदास की सबने शिव नाम जो है वो अकाल पुरख जिन्हों लोग शिवजी कहते हैं असली उसका नाम महादेव सदगुरु जी ने आप फरमाया है महादेव को कहत सदा शिव निरंकार का कीनत मैं भेव महादेव नु लोग शिव कहते वो इस वास्ते जेड़ा सिमरन करने वाला हो रब की बंदगी करने वाला लोग कहते भई ये तो रब रूप ही क्यों रब नाल जुड़े इसे तरह महादेव नूं शिव जी किया जाता है पर असल में शिव नाम अकाल पुरख उस अकाल पुरख दे के कलगी धर दशमेश पिता जी ने ये अरदास की थी ते ए वर मंगिया दे शिवा वर मुरे के है कर्मन से कम शुभ कर्मा की दास ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ धर्म की तज खड़ी कर दी आखो श्री राम धर्म का बोल सदा वास्ते चढ़दिया कला फतेह प्राप्त नासवंत पदार्थां नाल प्यार नहीं किया अमर वस्तु जो सी धर्म उसनू अपनाया
ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਤੋਂ ਵੱਡੀ ਧਰਮ ਹੀ ਸਭ ਤੋਂ ਵੱਡੀ ਦਾ ਜਿਹਦੇ ਕੋਲ ਧਰਮ ਹੈ ਭਾਈ ਉਸਦਾ ਜੀਵਨ ਸਦਾ ਵਾਸਤੇ ਸਫਲ ਧਰਮ ਧਰਮ ਨਾਲ ਪਿਆਰ ਕੀਤਾ ਇਸ ਨਾਸ਼ਵੰਤ ਸਰੀਰ ਨੂੰ ਕੁਰਬਾਨ ਕਰ ਸਮਝਿਆ ਇਸਨੇ ਤੋਂ ਬਿਨ ਇਸਨੇ ਤੋਂ ਇੱਕ ਦਿਨ ਬਿਨ ਸੀ ਜਾਣਾ ਹੈ ਧਰਮ ਚੰਗੀ ਸੀ ਧਰਮ ਨਾਲ ਪਿਆਰ ਕੀਤਾ ਸ਼ੁਭ ਗੁਣਾਂ ਨੂੰ ਗ੍ਰਹਿਣ ਕੀਤਾ ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਮੰਗ ਮੰਗੀ ਹੈ ਫਿਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸ ਤਰ੍ਹਾਂ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਸਭ ਤੋਂ ਵੱਡਾ ਸ਼ੁਭ ਗੁਣ ਸਭ ਤੋਂ ਵੱਡਾ ਕਰਮ ਅਜੂਰ ਪ੍ਰਬੰਧਨ ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਹਰੀ ਦੇ ਨਾਮ ਨਾਲ ਪਿਆਰ ਕੀਤਾ ਸਿਮਰਨ ਨਾਲ ਪਿਆਰ ਕੀਤਾ ਧਰਮ ਨੂੰ ਉੱਚਾ ਤੇ ਸੁੱਚਾ ਰੱਖਿਆ ਆਓ ਪਿਆਰੀ ਅੱਜ ਉਹਨਾਂ ਮਹਾਨ ਪਵਿੱਤਰ ਹਸਤੀਆਂ ਮਹਾਨ ਵਿਅਕਤੀਆਂ ਦੀ ਯਾਦ ਜੁੜੇ ਆਓ ਜੋ ਦਾਤ ਮੇਰੇ ਸਾਈ ਨੇ ਮੰਗੀ ਹੈ ਆਓ ਆਪਾਂ ਵੀ ਮੰਗੀ ਆਪਾਂ ਕਿਸ ਤੋਂ ਮੰਗੀਏ ਆਪਣੇ ਗੁਰੂ ਤੋਂ ਮੰਗੀ ਆਖੋ ਸ੍ਰੀ ਵਾਹਿਗੁਰੂ ਅਸੀਂ ਗੁਰੂ ਅੱਗੇ ਝੋਲੀਏ ਕਿਉਂਕਿ ਸਾਡਾ ਇਸ਼ਟ ਕਲਗੀਆਂ ਵਾਲਾ ਅਸੀਂ ਕਲਗੀਆਂ ਵਾਲੇ ਦੇ ਸਿੱਖ ਉਹ ਸਾਡਾ ਗੁਰੂ ਗੁਰ ਪਰਮੇਸ਼ਰੇ ਕੋਲ ਜਾ ਪਾਣੀ ਚਾਹਿਆ ਗੁਰੂ ਤੇ ਪਰਮੇਸ਼ਰ ਚ ਫਰਕ ਕੋਈ ਨੀ ਪਰ ਆਪਣੇ ਇਸ਼ਟ ਦੇ ਅੱਗੇ ਅਰਦਾਸ ਕਰੀਏ ਇਹ ਮੰਗ ਮੰਗੀ ਕਿਹੜੀ ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਅਰਦਾਸ ਕੀਤੀ ਪਹਿਲਾਂ ਬੋਲੇ ਪਿੱਛੇ ਸਾਰੀ ਸੰਗਤ

ਅੱਜ ਦੇ ਇਸ ਪਵਿੱਤਰ ਸਮਾਗਮ ਵਿਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ ਜੀ, ਭਾਈ ਕਿਰਪਾਲ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨਾਗਪੁਰ ਵਾਲੇ। ਸਤਿਗੁਰ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਸੰਗਤਾਂ ਦਾ ਇਹ ਨਵਾਂ ਸਾਲ ਖੁਸ਼ੀਆਂ ਖੇੜਿਆਂ

0: ਸਾਕਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਦਮ ਅਤੇ ਸਤਕਾਰ ਸਹਿਤ ਫਤਿਹ ਅਰਜ ਕਰਦਾ ਹੈ। ਸਾਰੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਕਲਗੀ ਤਰ ਉਤੇ ਲੇਖਾ ਖਤਮ ਹੁੰਦਾ ਜਦੋਂ ਕਰੀ ਦੀ ਖੋਜ ਲਸਾਨੀਆਂ ਦੀ ਜਿਸ ਨੇ ਆਪਣੀ ਵਸ ਕੁਰਬਾਨ ਕਰਕੇ ਡੁੱਬਦੀ ਹਿੰਦ ਰੱਖੀ
1: ਹਿੰਦੁਸਤਾਨੀਆਂ ਦੀ
0: ਜਿੱਥੇ ਪੁੱਤਰਾਂ ਦੀ ਦੇਣੀ ਬੜੀ ਪੈਂਦੀ ਹੋਸ਼ ਭੁੱਲ ਜਾਂਦੀ ਵੱਡੇ ਦਾਨੀਆਂ ਦੀ। ਕਲਗੀ ਤਰ ਦਸ਼ਮੇਸ਼ ਦੀ ਜ਼ਿੰਦਗੀ ਤੇ ਹੱਦ ਖਤਮ ਹੈ ਕੁੱਲ
1: ਕੁਰਬਾਨੀਆਂ ਦੀ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁੱਬਦੀ ਬੇੜੀ ਨੂੰ ਬੰਨੇ ਲਾਇਆ, ਪਰ ਇੱਕ ਐਸਾ ਸਮਾਂ ਆਇਆ ਜਦੋਂ ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ, ਕਿਲੇ ਵਿਚਲਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਬਾਹਰੋਂ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਇਹ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਪਾਤਸ਼ਾਹ ਤੁਸੀਂ ਕਿਲਾ ਛੱਡ ਦਿਓ, ਸਾਡੀਆਂ ਫੌਜਾਂ ਤੁਹਾਡੇ ਤੇ ਕੋਈ ਹੱਲਾ ਨਹੀਂ ਕਰਨਗੀਆਂ। ਇਹਨਾਂ ਜ਼ਾਲਮਾਂ ਦੀਆਂ ਝੂਠੀਆਂ ਕਸਮਾਂ ਨੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦਾ ਵਿਸ਼ਵਾਸ ਜਿੱਤ ਲਿਆ। ਮਾਤਾ ਜੀ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਸਨ ਤਾਂ ਇਹਨਾਂ ਜ਼ਾਲਮਾਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ਦੀ ਫੌਜ ਤੇ ਹੱਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਵੀ ਹੜ ਆਇਆ ਹੋਇਆ ਸੀ। ਸਰਸਾ ਨਦੀ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਉੱਤੇ ਘਮਸਾਨ ਦਾ ਯੁੱਧ ਹੋਇਆ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ, ਬਾਅਦ ਕਿਸੇ ਪਾਸੇ ਘੋੜਾ
1: ਕਿਸੇ ਪਾਸੇ,
0: ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ
1: ਕਿਸੇ ਪਾਸੇ।
0: ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਰੋਪੜ ਦੇ ਇਲਾਕੇ ਵੱਲ ਵਧੇ। ਥੋੜੀ ਅੱਗੇ ਗਏ ਤਾਂ ਪਤਾ ਚੱਲਿਆ ਕਿ ਰੋਪੜ ਦੇ ਪਠਾਨ ਫੌਜ ਇਕੱਠੀ ਕਰਕੇ ਰਸਤਾ ਘੇਰੀ ਬੈਠੇ ਹਨ। ਗੁਰੂ ਸਾਹਿਬ ਇਹ ਰਾਹ ਛੱਡ ਕੇ ਚਮਕੌਰ ਸਾਹਿਬ ਵੱਲ ਵਧੇ। ਚਮਕੌਰ ਸਾਹਿਬ ਦੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਉਤਾਰਾ ਇੱਕ ਬਾਗ ਵਿੱਚ ਕੀਤਾ। ਖਬਰ ਸੁਣ ਕੇ ਇੱਕ ਜ਼ਿਮੀਂਦਾਰ ਆਇਆ, ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਉਸ ਜ਼ਿਮੀਂਦਾਰ ਦੀ ਕੱਚੀ ਗੜੀ ਵਿੱਚ ਰੁਕਣ ਵਾਸਤੇ ਫੁਰਮਾ ਰਹੇ ਹਨ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੇਖ ਰਹੇ ਜੋ ਤੋਹਾ ਜੁਗਤ ਸਾਰ ਰਾਮ ਕਰੀ ਬਾਦ ਸਤਾ ਪਲਟ, ਜੋ ਤੋਹਾ ਜੁਗਤ ਸਾਰ ਸਰ ਕਾਇਆ ਫੇਰ ਪਲਟ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਣ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ, ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਲ, ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਵੀ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ ਹੈ, ਮੁਸਲਸਲ ਹੋ ਜਾਣਾ ਹੈ, ਜਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ, ਇੱਥੇ ਬੜੀ ਸਾਵਧਾਨੀ ਜੀ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਨਹੀਂ। ਤੋਂ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰ ਪ੍ਰਾਪਤ ਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋ ਮੈਂ ਨਹੀਂ, ਅੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਦ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨੇ ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇਂ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ, ਮੇਰੇ ਠਾਕੁਰ ਅਗ ਹੈ ਅਤੋਜਾ, ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ, ਸਹਿਜ ਅਵਸਥਾ ਤੇ। ਇਸ ਦਾ ਇਹ ਭਾਵ ਹੈ
ਸਿਆਣੇ ਮਹਾਂਪੁਰਸ਼ਾਂ ਤੋਂ ਸੁਣੇ।

ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ ਜੇ ਦੁੱਧ ਰਿੜਕਣ ਵਾਲੀ ਹੁਣ ਤਾਂ ਗੱਲ ਹੋਰ ਹੋ ਗਈ ਏ ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ ਵਿੱਚ ਹੀ ਰਲ ਜਾਂਦਾ ਹੈ ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿੱਚ ਬਦਲਣਾ ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ ਇੱਕ ਇਸ਼ਾਰਾ ਹੈ ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਫਾਈ ਵਿੱਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ ਤਾਂ ਆਪ ਕਹਿੰਦੇ ਨੇ

ਤੇ ਅੱਧ ਖੁਸ਼ ਜ਼ਾਇਕਾ ਅੱਧ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਲਵੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ। ਨਾਲੇ ਅੱਧ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਹਾਰ ਹੋਈਏ, ਆਪਣਾ ਬੋਲਿਆ ਆਪ ਨੂੰ ਸੁਣੇ।

0: ਕਰਾਂਗੇ, ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਟਾਲ, ਸੁਣਿਐ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ, ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul siddha baith ke chaukri maar ke paave jithe jehde aasan vich baithna chahunde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜੇ ਆ ਸਕਦੇ ਆ, ਬਹੁਤ ਮੁਸ਼ਕਿਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਿਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ, ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ। ਬਸ ਆਪਣਾ ਅੰਦਰ ਜਾਓ, ਆਪਣਾ ਅੱਖਾਂ ਬੰਦ ਕਰਕੇ, ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ, ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ, ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ, ਉਦਾਂ ਹੀ ਬਣ ਜਾਓ। ਤੇ ਸਾਰੇ ਸੰਤ ਹੈ ਸਾਡੇ, ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ, ਵਟ ਇਜ਼ ਅ ਹੋਲੀ ਮੈਨ? ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ। ਐਵਰੀਬਡੀ ਹੈਜ਼ 9 ਹੋਲਸ, ਸੋ ਐਵਰੀਬਡੀ ਇਜ਼ ਅ ਹੋਲੀ ਮੈਨ। Nose, eyes, ears, mouths, dasamdwar, the other two, you know what they are. You have them, everybody has it. You are all holy, just manjeet hai jagjeet, right?
0: Shabad jehde bolange dasam paatshah da paani to chandi diwar kinni tera ant na paya. ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀਵਾਰ, ਚਾਂਦੀ ਦੀਵਾਰ, ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ।
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ, ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ, ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ

पंक्ति दे अंदर जरा सोचो कि सतगुरु ने की भेद रखिया। एक बेबल होई होई जीव रूप स्त्री सतगुरु दे चरणा च अरदास करदी है, सतगुरु गरीब नवाज सचे पातशाह महाराज ने इसका नक्शा बड़ा सुंदर खिंचया है। पंक्तियां दोनों का डिस्टेंस है भावे, पर फासला जरूर है, पर अंत जड़ा है ना शब्द का प्यार, शब्द की मिलावट, शब्द का संग्रह गरीब नवाज सचे पातशाह ने इथे आके किया। जीव प्राण सुख दात्या निमख निमख बलहार जियो, क्योंकि दयु गसाई मीतला तू संघ हमारे बाद। एदा मतलब ए होया भई सतगुरु गरीब नवाज सचे पातशाह ने जेड़े शब्द की पंक्ति लिखी है ना, इसका भाव बड़ा गहरा है। भई हो अकाल पुरख महाराज, हे निरंकार, हे प्यारे पति गुरुदेव, हे मालिक, हे स्वामी, हे मेरे प्यारे महबूब, दुनिया दे रचनहार दाता, तू साडे संग रहिंदा सैं, साडे नाल जिउंदा सैं, साडे नाल नाल चलदा सैं, साडे घर दे अंदर तेरा निवास सी, तेरा साडे घर दे अंदर वासा सी, साडे सिर उपर तेरा हथ सी। गरीब नवाज सचे पातशाह पता नहीं की कारण होया तू साथों विछड़ गया, तू साडे घर विचों चला गया, सतगुरा तू साडे घर विच नहीं रहा, तेरा हथ साडे सिर उपर नहीं रहा, मेहरबान गुसाई तेरी कृपा साडे घर अंदर नहीं रही। बड़ा समा हो गया दर्शन कीते हैं, तू तो साडे नाल रहिंदा सैं, कोई गल ते दस, नाराज क्यों होया? नाराजगी है कुल दस, केड़ी नाराजगी है, की भुल होई है, की गलती होई है? जीव रूप स्त्री भी अपने पति दे चरणा च अरदास करदी ना, महाराज स्वामी मालिक प्यारे पति गुरुदेव जीओ, की भुल होई है, नाराज हो गए, मुंह फेर के बैठे होयो, की गल होई? करवट भला ना करवट तेरी, लाग गले सुन बिनती मेरी, हां वारी मुख फेर प्यारे, करवट दे मोको काहे को मारे। किड्डी बेबलता दी अवस्था है, किड्डी विछोड़े दी अवस्था है, किड्डी बैराग दी अवस्था है। कहंदे कलवत ते सिर दे उपर धरिया जावे, शरीर आरे नाल दो फाड़ हो जावे, मैनू मंजूर है, पर हे प्यारे पति, हे प्यारे गुरुदेव, हे प्यारे मालिक, तेरी पिठ तेरा मुंह परले पासे सानू परवान नहीं। करवट भला ना करवट तेरी, लाग गले सुन बेनती मेरी, हमारी मुख फेर प्यारे, करवट दे। तू मैनू मारना ते उदा ही गला घुट के मार दे ना, मैनू करवट दे के, मैनू पिठ दे के क्यों मार रहे हैं? क्यों परन मुंह करके मैनू मार रहे हैं? क्यों नाराज होके मार रहे हैं? सतगुरा नाराज ना हो, तू संग हमारे बास जियो, तू साडे संग रह, साडे घर अंदर रह, तेरी सेवा करिए, तेरे चरणा दी पूजा करिए, तेरे चरणा नु चुमिए, तेरे चरणा नु दोनों वक्त पखारिए दाता। पर गल ते दस ना, नाराज क्यों होया, गया क्यों है घरों? जी प्राण सुख दात्या निमख निमख बलहार जियो, ओ प्राण दे मालक पति जियो देन वाले दाता, तेरे तो ते एक एक खिन मारने जाने आ, दिन दे अंदर लखां वार नी, करोड़ा वार नी, जितने शरीर दे रोम ने बार बार तेथों बलहार जाने आ। पर कारण दस, रीजन दस की है? शब्द दा गहरा भाव ए, तुद बिन घड़ी ना जीवना, त्रिग रहना संसार, कोई प्यारा यार विछड़ जावे, रुस जावे, पुत्र प्यो कोलो रुस जावे, मां पासो रुस जावे, भैन भरावां नाल रुस जावे, प्यारा दोस्त दोस्त नाल रुस जावे, जिंदगी जड़ी है वियोग योग हो जांदी है, हालत बेहबल हो जांदी है, मच्छी दे तरह तड़पण लगदा है, सिख गुरु नाल विछड़ जावे, ते ओ कहंदा त्रिग रहना संसार, तुझ बिन घड़ी ना जीवना, त्रिग रहना संसार, मौत दे दे, संसार च रहना प्रमाण नहीं। प्यार दी हालत सतगुरु गरीब नवाज सचे पातशाह ने वर्णन कीती है। आप जी ने श्री गुरु ग्रंथ साहिब जी महाराज दे पावन स्वरूप
ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀਂ ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ, ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆ ਸਿੱਖ ਸੰਗਤਾਂ ਲੈਣ ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ੍ਹ ਸਕਣ, ਉਹ ਵੀ ਚੜ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ ਚ ਲੱਗੀ ਹੈ। ਪਰ ਪਿਆਰ ਵਾਲੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਦ ਬਿਨ ਘੜੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨਹੀਂ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਂਗਟਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ।
ਸਾਨੂੰ ਪਤਾ ਹੀ ਨਹੀਂ ਵੀ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ, ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

ਸਿਰ ਤੇ ਹੈ ਇੱਕ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੇ ਦੋਨਾਂ ਪੱਗਾਂ ਦਾ ਮੁਕਾਬਲਾ ਨੱਥਾ ਮੱਲ ਤੇ ਅਬਦੁੱਲਾ ਟਾਡੀ ਆਪਣੀ ਵਾਰ ਵਿੱਚ

ਉਸ ਨੇ ਆਪਣੇ ਪੁੱਤਰ ਨੂੰ ਕਤਲ ਕਰਕੇ ਉਹਦਾ ਸਿਰ ਲਾਹੌਰ ਕਿਲੇ ਦੇ ਬਾਹਰ ਟੰਗਵਾ ਦਿੱਤਾ। ਤਖ਼ਤ ਤੇ ਬੈਠਾ, ਉਹਦੀ ਪੱਗ ਤੇ ਛਿੱਟੇ ਉਹਦੇ ਆਪਣੇ ਹੀ ਪੁੱਤਰ ਦੇ ਖੂਨ ਦੇ ਸਨ। ਇਧਰ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਗੁਰਗੱਦੀ ਮਿਲੀ ਤਾਂ ਸੰਗਤਾਂ ਨੇ ਫੁੱਲਾਂ ਦੀ

ਇੱਕ ਪੱਗ ਗੁਰ ਹਰਗੋਬਿੰਦ ਸਾਹਿਬ ਨੇ ਬੰਨੀ ਜਿਹਦੇ ਤੇ ਕੇਸਰ ਦੇ ਛਿੱਟੇ। ਜਹਾਂਗੀਰ ਨੂੰ ਵੀ ਲੋਕ ਮੱਥਾ ਟੇਕਦੇ ਨੇ ਪਰ ਉਸ ਤੋਂ ਡਰ ਕੇ

ਠੀਕ ਹੈ ਇੱਕ ਬਾਦਸ਼ਾਹ ਹੈ ਉਹਦੇ ਸਿਰ ਤੇ ਵੀ ਪੱਗ ਹੈ ਇੱਕ ਫਕੀਰ ਹੈ ਉਹਦੇ ਸਿਰ ਤੇ ਵੀ ਪੱਗ ਹੈ ਪਰ ਉੱਚੀ ਪੱਗ ਫਕੀਰ ਦੀ ਹੈ ਕਿਉਂਕਿ ਬਾਦਸ਼ਾਹ ਕਈ ਵਾਰੀ ਜ਼ੁਲਮ ਵੀ ਕਰਦਾ ਹੈ ਤੇ ਜਹਾਂਗੀਰ ਨੇ ਜਿਹੜੀ ਪੱਗ ਬੰਨੀ ਜਿਹੜੇ ਤਖ਼ਤ ਤੇ ਬੈਠਾ ਉਸ ਤਖ਼ਤ ਨੂੰ ਆਪਣੇ ਪੁੱਤਰ ਦੇ ਖੂਨ ਦੇ ਨਾਲ ਧੋਤਾ ਉਹਨੂੰ ਪੁੱਤਰ ਪਿਆਰਾ ਨਹੀਂ ਸੀ ਉਹਨੂੰ

ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਦੋਸਤੀ ਹੋਈ। ਆਗਰੇ ਵੱਲ ਗਏ। ਆਗਰਾ ਸ਼ਹਿਰ ਦੇ ਬਾਹਰ ਜਹਾਂਗੀਰ ਦੇ ਤੰਬੂ ਲੱਗੇ ਨੇ। ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦੇ ਤੰਬੂ ਲੱਗੇ। ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ। ਗੁਰੂ ਨਾਨਕ ਦੀ ਗੱਦੀ ਦੇ ਮਾਲਕ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਤਾਂ ਬੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਆਉਣ ਲੱਗ ਪਈਆਂ। ਇੱਕ ਗਰੀਬ ਜਿਹਦਾ ਕੰਮ ਘਾਹ ਖੋਤਰਨਾ, ਘਾਹ ਵੇਚਣਾ, ਆਪਣਾ ਗੁਜ਼ਾਰਾ।

ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਜਨਮ ਮਰਨ ਸੌਰ ਜਾਂਦਾ। ਇਸ ਗਰੀਬ ਭਾਈ ਨੇ ਕਿਹਾ, ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਗਰੀਬਾਂ ਨੂੰ, ਅਨਾਥਾਂ ਨੂੰ ਆਪਣੇ ਕੋਲ ਆਣ ਦਿੰਦਾ, ਉਹਨਾਂ ਕਿਹਾ, ਹਾਂ ਭਾਈ, ਗੁਰੂ ਨਾਨਕ ਦੇ ਘਰ ਜਾਤ ਪਾਤ ਨਹੀਂ ਦੇਖੀ ਜਾਂਦੀ। ਗੁਰੂ ਨਾਨਕ ਦੇ ਘਰ ਕੋਈ ਵੀ ਜਾਵੇ, ਕਿਸੇ ਵੀ ਜਾਤ ਦਾ, ਕਿਸੇ ਵੀ ਮਜ਼ਹਬ ਦਾ, ਉਹ ਉਹਨੂੰ ਗੱਲ ਨਾਲ ਲਗਾਉਂਦੇ ਨਹੀਂ। ਇਹ ਭਾਈ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ। ਇਹਦੇ ਕੋਲ 3 ਪੈਸੇ ਸਨ, ਉਹ ਪੱਲੇ ਬੰਨ ਲਏ ਜਿੱਥੇ ਗੁਰੂ ਸਾਹਿਬਾਂ ਦੇ, ਬਾਦਸ਼ਾਹ ਜਹਾਂਗੀਰ ਦੇ ਤੰਬੂ ਲੱਗੇ ਸਨ।

ਉਹ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਵੀ ਪਰਮੇਸ਼ਰ ਨੇ ਭੇਜਿਆ ਸਾਨੂੰ ਵੀ ਪਰਮੇਸ਼ਰ ਨੇ ਤੇ ਕਿਉਂ ਨਾ ਫਿਰ ਉਸ

ਗੁਰੂ ਤੋਂ ਸਵਾ ਇੱਕ ਅਕਾਲ ਪੁਰਖ ਤੋਂ ਸਵਾ ਕਿਸੇ ਹੋਰ ਅੱਗੇ ਨਹੀਂ ਝੁਕਣੀ ਚਾਹੀਦੀ। ਜਿਹੜਾ ਸਿਰ ਕਿਸੇ ਹੋਰ ਦੇ ਅੱਗੇ ਝੁਕ ਜਾਵੇ, ਦੁਨੀਆਂ ਅੱਗੇ ਝੁਕ ਜਾਵੇ, ਉਹ ਸਿਰ ਫਿਰ ਪਰਮੇਸ਼ਰ ਦੇ ਅੱਗੇ ਝੁਕਾਉਣ ਦੇ ਲਾਇਕ ਨਹੀਂ ਰਹਿੰਦਾ। ਸਿਰ ਝੁਕਾਉਣਾ ਹੈ ਪਰਮੇਸ਼ਰ ਅੱਗੇ ਝੁਕਾਓ ਜਿਸ ਦੁਨੀਆਂ ਬਣਾਈ ਏ, ਕਿਉਂ ਕਿ ਉਹ ਉੱਚਾ ਹੈ ਜਿਹੜਾ ਉਹਦੇ ਨਾਲ ਲੱਗਦਾ ਹੈ।

ਅੱਗੇ ਝੁਕਦਾ ਉਹਦਾ ਸਿਰ ਪਰਮੇਸ਼ਰ ਦੇ ਅੱਗੇ ਝੁਕਿਆ ਨਾ ਝੁਕਿਆ ਬਰਾਬਰ ਕਿਸੇ ਦੇ ਅੱਗੇ ਝੁਕ ਗਏ ਇਹਦਾ ਮਤਲਬ ਇਹ ਹੋਇਆ ਜਿਹਦੇ ਅੱਗੇ ਝੁਕੇ ਉਹਨੂੰ ਵੱਡਾ ਸਮਝ ਲਿਆ ਜੇ ਝੁਕਣਾ ਹੈ ਤਾਂ ਪਰਮੇਸ਼ਰ ਅੱਗੇ ਝੁਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ

ਉਹਨਾਂ ਦੀ ਪੱਗ ਬੜੀ ਉੱਚੀ ਬੜੀ ਉਜਲੀ ਹੈ। ਦੇਖਿਓ ਬੇਟਾ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦੇ, ਡਰ ਕੇ ਕਿਸੇ ਅੱਗੇ ਸਿਰ ਨਾ ਝੁਕਾ ਦਿਓ, ਧਰਮ ਨਾ ਛੱਡ ਬੈਠਿਓ। ਜੇ ਸਿਰ ਝੁਕਾ ਦਿੱਤਾ

ਇੱਕ ਛੋਟੀ ਬਾਰੀ ਦਰਵਾਜ਼ੇ ਵਿੱਚ ਖੁੱਲੀ ਸੀ। ਪਤਾ ਸੀ ਨਵਾਬ ਨੂੰ ਕਿ ਇਹ ਬੱਚੇ ਕਿਸੇ ਅੱਗੇ ਝੁਕਦੇ ਨਹੀਂ। ਇਹਨਾਂ ਇਹ ਸੋਚਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਖਿੜਕੀ ਖੋਲ ਦਿਓ, ਜਦੋਂ ਲੰਘਣਗੇ ਤੇ ਸਿਰ ਆਪੇ

ਇੱਕ ਦੂਸਰੇ ਨੂੰ ਇਸ਼ਾਰਾ ਕੀਤਾ, ਹੱਥਾਂ ਵਿੱਚ ਹੱਥ ਪਾਏ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਨੂੰ ਪਤਾ ਹੈ ਕਿ ਜਿਹੜਾ ਗੋਡਾ ਹੁੰਦਾ ਇਹ ਵਧਿਆ ਹੁੰਦਾ ਲੱਤ ਨਾਲੋਂ। ਇੱਟਾਂ ਜਦੋਂ ਗੋਡੇ ਦੇ ਕੋਲ ਪਹੁੰਚੀਆਂ ਇੱਟ ਠੀਕ ਨਹੀਂ ਸੀ ਬਹਿ ਰਹੀ, ਮਿਸਤਰੀ ਇੱਟ ਤੋੜਨ ਲੱਗਾ।

ਨਾ ਘਬਰਾਏ, ਚਿਹਰੇ ਤੇ ਦ੍ਰਿੜਤਾ ਹੈ, ਡਰ ਦਾ ਕੋਈ ਨਾਮ ਨਿਸ਼ਾਨ ਨਹੀਂ। ਇੱਟਾਂ ਲੱਗਦੀਆਂ ਗਈਆਂ ਛੋਟੇ ਸਾਹਿਬਜ਼ਾਦੇ।

ਵੱਡਾ ਸਾਹਿਬਜ਼ਾਦਾ ਕਹਿਣ ਲੱਗਾ, ਨਹੀਂ ਨਹੀਂ ਵੀਰ, ਮੌਤ ਤੋਂ ਡਰ ਨਹੀਂ ਲੱਗਦਾ। ਰੋਣਾ ਇਸ ਕਰਕੇ ਆ ਗਿਆ ਕਿ ਦੁਨੀਆਂ ਵਿੱਚ ਮੈਂ ਪਹਿਲਾਂ ਆਇਆ ਸੀ, ਤੂੰ ਮੇਰੇ ਬਾਅਦ। ਮੇਰਾ ਹੱਕ ਬਣਦਾ ਪਹਿਲਾਂ ਮੈਂ ਸ਼ਹੀਦ ਹੋਵਾਂ,

ਨਿਕਲੇ ਨੇ ਤੁਰਦੇ ਤੁਰਦੇ ਮਾਛੀਵਾੜ ਦੇ ਜੰਗਲ ਜਾ ਪਹੁੰਚੇ। ਗੁਰੂ ਸਾਹਿਬਾਂ ਦੇ ਸਿਰ ਤੇ ਨਾ ਕਲਗੀ ਹੈ, ਨਾ ਘੋੜਾ, ਨਾ ਹੱਥ ਵਿਚ ਬਾਜ। ਇਕ ਬਾਗ ਸੀ, ਟੁੱਟਾ ਜਿਹਾ ਇਕ ਦਰਖਤ।

ਇੱਕ ਅਰਥ ਵਿੱਚ ਕਿਰਪਾਨ ਹੈ। ਦੇਖਣ ਵਾਲੇ ਨੂੰ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਹੁਣੇ ਹੀ ਉੱਠ ਪੈਣਾ, ਲੰਮੇ ਪਏ ਨੇ, ਅੱਖਾਂ ਬੰਦ ਨੇ, ਕਿੰਨਿਆਂ ਦਿਨਾਂ ਦੇ ਬਾਅਦ ਅੱਜ ਲੰਮੇ ਪਏ ਨੇ, 7 ਦਿਨ ਹੋ ਗਏ ਨੇ ਇਸ਼ਨਾਨ ਕੀਤੇ ਆ, ਸਾਰਾ ਸਮਾਂ ਤਿਆਰੀ ਵਿੱਚ ਲੜਾਈ ਦੇ ਵਿੱਚ ਲੰਘਿਆ।

ਗੁਰੂ ਸਾਹਿਬਾਂ ਦੇ ਅੰਗੂਠੇ ਵਿਚ ਗੁਲ ਸ਼ਤਰਾਨ ਨਾਮ ਦਾ ਹੀਰਾ ਸੀ। ਉਹਦੀ ਚਮਕ ਨਜ਼ਰ ਆਈ, ਹੋਰ ਅੱਗੇ ਹੋਏ, ਗੁਰੂ ਸਾਹਿਬਾਂ ਦਾ ਚਿਹਰਾ ਨਜ਼ਰ ਆਇਆ। ਖੁਸ਼ੀ ਹੋਈ, ਗੁਰੂ ਮਿਲਿਆ, ਹੋਰ ਅੱਗੇ ਹੋਏ। ਚਿਹਰਾ ਦੇਖਦੇ ਦੇਖਦੇ ਜਦੋਂ ਇਨ੍ਹਾਂ ਦਾ ਧਿਆਨ ਗੁਰੂ ਸਾਹਿਬਾਂ ਦੇ ਪੈਰਾਂ ਵੱਲ ਗਿਆ, ਪੈਰਾਂ ਵਿਚ ਛਾਲੇ ਦੇਖੇ, ਅਥਰੂ ਨਿਕਲ ਆਏ, ਕਹਿਣ ਲੱਗੇ, ਐ ਧਰਤੀ ਏ, ਤੇਰਾ ਭਾਰ ਹਰਨ ਵਾਸਤੇ ਇਨ੍ਹਾਂ ਅਵਤਾਰ ਲਿਆ, ਉਨ੍ਹਾਂ ਪਾਪੀਆਂ ਨੂੰ ਨਾਸ਼ ਕਰਦਿਆਂ ਇਨ੍ਹਾਂ ਦੀ ਇਹ ਹਾਲਤ ਹੋਈ, ਤੇਰਾ ਹਿਰਦਾ ਕਿਉਂ ਨਾ ਪਾਟ ਗਿਆ, ਤੂੰ ਉਨ੍ਹਾਂ ਪਾਪੀਆਂ ਨੂੰ ਗਰਕ ਕਿਉਂ ਨਾ ਕਰ।

ਪੈਰ ਮਲਦੇ ਸਨ ਤੇ ਸੁੱਖ ਪੈਂਦਾ ਸੀ। ਆਪਣੇ ਪਿਆਰੇ ਦੇਖੇ ਫੇਰ ਅੱਖਾਂ ਬੰਦ ਕਰ ਲਈਆਂ, ਪਰ ਅੱਖਾਂ ਬੰਦ ਕਰਕੇ ਮਨ ਜਾਗਦਾ ਤੇ ਕੀ ਕਹਿੰਦੇ ਨੇ, ਐ ਹਵਾ ਤੂੰ ਬਹੁਤ ਉੱਚੀ ਉੱਡਣੀ, ਲੈ ਜਾਂਦੀ ਹੋਈ ਮੇਰਾ ਕੁਛ ਨਹੀਂ ਆ, ਲੈ ਜਾ। ਉਸ ਅਕਾਲ ਪੁਰਖ ਨੂੰ ਆਖੀ

ਗੁਲਾਬੇ ਦੇ ਘਰ ਗਏ, ਕੁਝ ਸਮਾਂ ਉੱਥੇ ਰਹੇ। ਉਥੋਂ ਗੁਰੂ ਸਾਹਿਬਾਂ ਦੇ ਦੋ ਮੁਸਲਮਾਨ ਭਰਾ ਬੜੇ ਸ਼ਰਧਾਲੂ ਸਨ, ਜਿਨ੍ਹਾਂ ਦਾ ਨਾਂ ਗਨੀ ਖਾਂ ਤੇ ਨਬੀ ਖਾਂ ਸੀ। ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ, ਕਹਿਣ ਲੱਗੇ, ਮਹਾਰਾਜ, ਬੜਾ ਜ਼ੁਲਮ ਹੋਇਆ ਹੈ, ਆਪ ਜੀ ਦੇ ਪੁੱਤਰ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਖੁਸ ਗਿਆ, ਸਿੱਖ ਕੋਈ ਤੁਹਾਡੇ ਨਾਲ ਨਹੀਂ, ਕੱਲੇ ਹੋ। ਮਹਾਰਾਜ, ਜੇ ਸਾਡੀ ਗੱਲ ਮੰਨੋ, ਔਰੰਗਜ਼ੇਬ ਦੇ ਨਾਲ ਸਾਡੀ ਬੜੀ ਜਾਣ ਪਛਾਣ ਹੈ, ਉਹ ਸਾਡੀ ਗੱਲ ਮੰਨਦਾ ਹੈ, ਜੇ ਕਹੋ ਤੇ ਉਹਦੇ ਨਾਲ ਤੁਹਾਡੀ ਸਲਾਹ ਕਰਾ ਦੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਸ਼ਰਤ? ਕਹਿਣ ਲੱਗੇ, ਮਹਾਰਾਜ, ਸ਼ਰਤ ਤਾਂ ਇਹੋ ਹੀ ਹੋਵੇਗੀ, ਹਾਰ ਮੰਨਣੀ। ਗੁਰੂ ਸਾਹਿਬ ਨੇ ਕਿਹਾ, ਗਨੀ ਖਾਂ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਮੈਂ ਵੀ ਤੁਹਾਡੇ ਨਾਲ ਪਿਆਰ ਕਰਨਾ, ਪਰ ਮੈਂ ਉਸ ਬਾਦਸ਼ਾਹ ਦੇ ਅੱਗੇ ਸਿਰ ਨਹੀਂ ਝੁਕਾਉਣਾ, ਹਾਰ ਮੰਨ ਲਵਾਂ, ਆਪਣੀ ਪੱਗ ਝੁਕਾ ਦਿਆਂ ਇੱਕ ਬਾਦਸ਼ਾਹ ਦੇ ਅੱਗੇ, ਸੁਲਾਹ ਕਰ ਲਵਾਂ, ਇਹ ਕਹਿ ਕੇ ਮੈਂ ਹਾਰ ਗਿਆ, ਪਰ ਮੈਂ ਹਾਰਿਆ ਨਹੀਂ, ਮੇਰੇ ਪੁੱਤਰ ਸ਼ਹੀਦ ਹੋ ਗਏ, ਕੋਈ ਸਿੱਖ ਮੇਰੇ ਕੋਲ ਨਹੀਂ, ਘੋੜਾ ਵੀ ਮੇਰੇ ਕੋਲ ਨਹੀਂ।

ਕੋਈ ਉਸ ਨੂੰ ਅੱਲਾ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਉਹ ਅਕਾਲ ਪੁਰਖ ਉਹ ਮੇਰੇ ਨਾਲ ਹੈ, ਸੱਚ ਮੇਰੇ ਪੱਲੇ ਹੈ, ਮੈਂ ਹਾਰਿਆ ਨਹੀਂ, ਨਾ ਮੈਂ ਹਾਰ ਮੰਨਣੀ, ਨਾ ਮੈਂ ਪੱਗ ਚੁਕਾਣੀ, ਤੇ ਨਾ ਹੀ ਸਹਿਬਾ ਨੇ ਉਹ ਪੱਗ ਚੁੱਕਣ ਦਿੱਤੀ। ਆਓ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਿਰ ਝੁਕਾਉਣਾ ਏ ਅਕਾਲ ਪੁਰਖ ਅੱਗੇ।

ਜਿਹਨੂੰ ਕਹਿੰਦੇ ਹੁੰਦੇ ਸਾਂ ਭਗਤਾ ਆ ਜਾਇਆ ਕਰ ਕਿਤੇ ਸਤਸੰਗ ਵਿੱਚ, ਤੇ ਤੂੰ ਕਿਹਾ ਸੀ ਭਗਤ ਜੀ ਆ ਜਾਂਗਾ, ਜ਼ਰਾ ਕਾਕਾ ਛੋਟਾ ਏ ਅਜੇ, ਜ਼ਰਾ ਸਿਆਣਾ ਹੋ ਲਵੇ ਨਾ, ਕਿਤੇ ਇੱਧਰ ਉੱਧਰ ਛਾਲ ਮਾਰ ਕੇ ਡਿੱਗ ਕੇ ਲੱਤਦਾ ਨਾ ਪਣਾ ਪਵੇ, ਜ਼ਰਾ ਇਹਦਾ ਖਿਆਲ ਰੱਖਣਾ ਜ਼ਰੂਰੀ। ਇਸ ਤੋਂ ਵੀ ਪਿੱਛੇ ਆਪਣੀ ਜਵਾਨੀ ਵੇਲੇ ਤੂੰ ਇਹ ਕਰਦਾ ਰਿਹਾ, ਕੋਈ ਨੀ ਮੈਂ ਵਿਆਹ ਕਰਾ ਲਵਾਂ, ਮੈਂ ਆਇਆ ਕਰਾਂਗਾ, ਬਾਲ ਬੱਚੇਦਾਰ ਹੋ ਗਿਆ, ਬੱਚਿਆਂ ਦਾ ਖਿਆਲ ਪੈ ਗਿਆ, ਜ਼ਰਾ ਕੁ ਵੱਡਾ ਹੋ ਗਿਆ ਬੱਚਾ, ਤੇ ਤੂੰ ਇਹੀ ਕਹਿੰਦਾ ਰਿਹਾ ਜੀ ਹੁਣ ਜ਼ਰਾ ਉਹਦੀ ਨਿਗਰਾਨੀ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿਤੇ ਵਿਗੜ ਨਾ ਜਾਵੇ। ਜਿਸ ਨੇ ਜਵਾਨ ਹੋ ਗਿਆ ਤੁਸਾਂ ਕਿਹਾ ਭਗਤ ਜੀ ਹੁਣ ਤਾਂ ਜ਼ਰੂਰ ਆਇਆ ਕਰਾਂਗੇ ਤਾਂ ਕਾਕੇ ਦਾ ਵਿਆਹ ਕਰਨਾ, ਕਾਕਾ ਵੀ ਵਿਆਹਿਆ ਗਿਆ, ਤੇ ਫਿਰ ਕਰੀਜਾਂ ਕਿ ਬਸ ਕੋਈ ਨੀ ਉਹ ਹੁਣ ਨਵਾਂ ਨਵਾਂ ਵਿਆਹਿਆ ਉਹ ਆਪਣੇ ਮੌਜ ਮੇਲੇ ਵਿਚ ਆਏ ਥੋੜੇ ਦਿਨਾਂ ਨੂੰ ਆਪਣਾ ਕੰਮ ਕਾਰ ਸੰਭਾਲ ਲਵੇਗਾ, ਤੇ ਫਿਰ ਮੈਂ ਆਉਣਾ ਹੀ ਕਰਨਾ ਹੋਰ ਕਰਨਾ ਕੀ, ਤੁਹਾਡੇ ਕੋਲ ਹੀ ਆਉਣਾ ਹੋਰ ਕਿੱਥੇ ਜਾਣਾ। ਉਹ ਵੀ ਸਮਾਂ ਭਰਿਆ ਲੋਕਾਂ ਲੰਘ ਗਿਆ, ਫਿਰ ਇੱਕ ਐਸਾ ਸਮਾਂ ਵੀ ਆਇਆ ਮੁੜ ਕੇ ਤੈਨੂੰ ਕਿਹਾ ਭਗਤਾ ਹੁਣ ਤਾਂ ਆ ਜਾਇਆ ਕਰ, ਹੁਣ ਤਾਂ ਮੁੰਡਾ ਬਾਲ ਬੱਚੇਦਾਰ ਹੋ ਗਿਆ। ਕਹਿੰਦਾ ਜੀ ਕੀ ਕਰਾਂ, ਮੁੰਡਾ ਤਾਂ ਬਾਲ ਬੱਚੇਦਾਰ ਹੋ ਗਿਆ, ਉਹਦੇ ਬਾਲ ਬੱਚੇ ਹੁਣ ਮੈਨੂੰ ਨਹੀਂ ਛੱਡਦੇ, ਹੁਣ ਉਹਦੇ ਬਾਲ ਬੱਚੇ ਨਹੀਂ ਛੱਡਦੇ, ਪਹਿਲਾਂ ਆਪਣੇ ਬਾਲ ਬੱਚੇ ਫਿਰ ਮੁੰਡੇ ਦੇ ਬਾਲ ਬੱਚੇ, ਕਾਰੋਬਾਰ, ਇਹ ਸਾਰੇ ਝੰਝਟ ਚ ਜੀਵਨ ਲੰਘਦਾ ਲੰਘ ਗਿਆ। ਅਖੀਰ ਇੱਕ ਦਿਨ ਇਹ ਸਰੀਰ ਤੋਂ ਛੁੱਟੀ ਕਰ ਗਿਆ, ਲੇਕਿਨ ਉਸ ਘਰ ਨੂੰ ਨਾ ਛੱਡ ਸਕਿਆ, ਉਹਦੇ ਚ ਬਿਰਤੀ ਪੈਂਦੀ ਨੇ, ਇਸ ਦੇ ਨਾਲ ਮਿਲਦੀਆਂ ਜੁਲਦੀਆਂ ਕਿਤਨੀਆਂ ਹੀ ਸਾਖੀਆਂ। ਕਹਿੰਦੇ ਨੇ ਇਸ ਘਰ ਨੂੰ ਕਦੇ ਕੁੱਤਾ ਬਣ ਕੇ ਚਿੰਬੜਿਆ, ਕਦੇ ਉਸ ਨਾਲੀ ਵਿੱਚ ਕੀੜਾ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦੀ ਰਖਵਾਲੀ ਵਿੱਚ ਨਾਗ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦਾ ਬੋਝ ਢੋਣ ਵਾਸਤੇ ਖੋਤਾ ਬਣ ਕੇ ਫਿਰਦਾ ਰਿਹਾ, ਉਸ ਘਰ ਨੂੰ ਨਹੀਂ ਛੱਡ ਸਕਿਆ, ਉਸ ਘਰ ਦਾ ਮੋਹ ਨਹੀਂ ਛੱਡ ਸਕਿਆ, ਮਰ ਗਿਆ, ਜੂਨਾ ਚ ਪੈਂਦਾ ਰਿਹਾ, ਜੂਨਾ ਚ ਭਟਕਦਾ ਰਿਹਾ। ਕਬੀਰ ਜੀ ਪਛਾਣਦੇ ਨੇ, ਕਹਿੰਦੇ ਨੇ ਤੂੰ ਉਹੀ ਤਾਂ ਨਹੀਂ, ਤੂੰ ਉਹੀ ਜਾਪਣਾ ਜਿਸ ਨੂੰ ਕਹਿੰਦੇ ਸਾਂ ਭਗਤੀ ਕਰ ਲੈ, ਭਗਤੀ ਕਰ ਲੈਂਦਾ ਤੇ ਮੁੜ ਕੇ ਤੈਨੂੰ ਆ ਬੈਲ ਦੀ ਜੂਨੀ ਨਾ ਪੈਣਾ ਪੈ। ਭਗਤ ਜੀ ਉਹਦਾ ਨਕਸ਼ਾ ਵੀ ਖਿੱਚਦੇ, ਉਹਦੇ ਜੀਵਨ ਦਾ ਜੋ ਨਜ਼ਾਰਾ ਬਣਿਆ ਉਹ ਵੀ ਦਿਖਾ ਰਹੇ ਨੇ ਸਾਨੂੰ। ਕਹਿੰਦੇ ਨੇ ਚਾਰ ਪਾਂ ਜਦੋਂ ਤੇਰੇ ਦੋ ਪੈਰ ਸਨ, ਤੂੰ ਖੜਾ ਸਾਂ ਇਹਨਾਂ ਦੋ ਪੈਰਾਂ ਤੇ, ਪੈਰ ਦੋ ਸਨ ਖੜਾ ਸਾਂ ਸਿੱਧਾ, ਤੇ ਸਿੱਧਾ ਖੜਾ ਹੋ ਕੇ ਤੂੰ ਬੜਾ ਕੁਝ ਸੋਚ ਸਕਦਾ ਸੈ, ਇਹਨਾਂ ਚਾਰਾਂ ਪੈਰਾਂ ਤੇ ਖੜਾ ਹੋ ਕੇ ਤੂੰ ਹੁਣ ਕੁਝ ਨਹੀਂ ਸੋਚ ਸਕਦਾ, ਤੇਰੀ ਸੋਚਣ ਕਰਨ ਦੀ ਸਮਰੱਥਾ ਸੀਮਤ ਹੋ ਗਈ। ਉਦੋਂ ਤੂੰ ਸੋਚ ਸਕਦਾ ਸੈ ਮਗਰ ਤੂੰ ਨਾ ਸੋਚਿਆ, ਪਸ਼ੂਆਂ ਵਾਲਾ ਜੀਵਨ ਹੀ ਬਿਤਾਇਆ, ਪੇਟ ਭਰਿਓ ਪਸ਼ੂਆਂ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਹੁਣ ਤੇਰੇ ਚਾਰ ਪੈਰ ਨੇ, ਹੁਣ ਤੂੰ ਕੀ ਸੋਚੇਗਾ। ਬਲਕਿ ਜੀਵਨ ਦੇ ਵਿੱਚ ਵੀ ਕਈ ਵਾਰੀ ਐਸਾ ਹੁੰਦਾ ਹੈ ਕਿ ਮਨੁੱਖ ਲੈ ਕੇ ਖਿਆਲ ਬੈਠਾ, ਕੋਈ ਨੀ ਕਰ ਲੈਂਦੇ, ਇਸ ਮਾਮਲੇ ਚ ਢਿੱਲ ਵਰਗਾ ਕੇ ਬੈਠਾ। ਭਗਤੀ ਦੇ ਮਾਮਲੇ ਚ ਕਈ ਵਾਰੀ ਬੰਦਾ ਪ੍ਰੋਗਰਾਮ ਵੀ ਬਣਾਉਂਦਾ ਰਹਿ ਜਾਂਦਾ, ਔਰ ਆਮ ਤੌਰ ਤੇ ਪਰ ਜਵਾਨੀ ਵਿੱਚ, ਲੜਕਪਣ ਵਿੱਚ, ਬਚਪਨ ਵਿੱਚ, ਬਾਲ ਬੱਚੇਦਾਰੀ ਦੇ ਸਮੇਂ ਵਿੱਚ, ਅਧਖੜ ਉਮਰ ਵਿੱਚ ਮਨੁੱਖ ਐਸਾ ਸੋਚਦਾ ਰਹਿੰਦਾ ਬਸ ਹੁਣ ਸ਼ੁਰੂ ਕਰ ਦੇਣਾ, ਹੁਣ ਬਸ ਕਰ ਹੀ ਦੇਣਾ ਸ਼ੁਰੂ, ਥੋੜੇ ਦਿਨਾਂ ਨੂੰ ਨਾ ਭਗਤੀ ਦਾ ਕੰਮ ਸ਼ੁਰੂ ਕਰ ਦੇਣਾ, ਹੁਣ ਨਿਤਨੇਮ ਸ਼ੁਰੂ ਕਰ ਦੇਣਾ, ਹੁਣ ਗੁਰਦੁਆਰੇ ਜਾਣਾ ਸ਼ੁਰੂ ਕਰ ਦੇਣਾ। ਔਰ ਸੱਚ ਕਰਕੇ ਜਾਣਨਾ, ਜਿਹੜਾ ਬੰਦਾ ਪ੍ਰੋਗਰਾਮ ਬਣਾਉਂਦਾ ਰਹਿੰਦਾ ਮੈਂ ਉਹ ਕਦੇ ਕੁਝ ਨਹੀਂ ਕਰ ਸਕਦਾ, ਕਰਦਾ ਕੇਵਲ ਉਹ ਹੈ ਜਿਹੜਾ ਸ਼ੁਰੂ ਕਰ ਦਿੰਦਾ, ਜਿਸ ਨੇ ਸ਼ੁਰੂ ਨਹੀਂ ਕੀਤਾ ਕੇਵਲ ਵਿਉਂਤਾ ਬਣਾਉਂਦਾ ਰਿਹਾ, ਉਹਦਾ ਕਦੇ ਕੁਝ ਨਹੀਂ ਬਣਦਾ। ਵਿਉਂਤ ਕਰੇ ਤੇ ਨਾਲ ਹੀ ਸ਼ੁਰੂ ਕਰ ਦੇ, ਜਿਸ ਨੇ ਸ਼ੁਰੂ ਨਹੀਂ ਕੀਤਾ ਉਹ ਕਦੇ ਸਿਰੇ ਨਹੀਂ ਲੈਂਦਾ। ਤੁਸੀਂ ਵੇਖਿਆ ਕੋਈ ਵੀ ਪੈਂਡਾ ਕਰਨਾ, ਇੱਕ ਕਦਮ ਤੁਸੀਂ ਚੁੱਕਦੇ ਹੋ ਤੇ ਉਹ ਪੈਂਡਾ ਮੁੱਕ ਜਾਂਦਾ, ਲੇਕਿਨ ਜਿਸ ਬੰਦੇ ਨੇ ਕਦਮ ਨਹੀਂ ਨਾ ਚੁੱਕਿਆ, ਉਹ ਪਹਿਲਾ ਕਦਮ, ਹਾਲਾਂਕਿ ਜਿਹੜਾ ਮੰਜ਼ਿਲ ਤੇ ਪਹੁੰਚਣ ਵਾਲਾ ਕਦਮ ਹੈ ਉਹ ਬੜਾ ਮਹੱਤਵਪੂਰਨ ਜਾਪਦਾ, ਮੰਜ਼ਿਲ ਤੇ ਪਹੁੰਚ ਗਏ ਇਹ ਕਦਮ, ਅਖੀਰਲਾ ਕਦਮ ਬੜਾ ਮਹੱਤਵਪੂਰਨ ਜਾਪਦਾ, ਲੇਕਿਨ ਨਹੀਂ, ਜਿਹੜਾ ਪਹਿਲਾ ਕਦਮ ਹੈ ਉਹਦਾ ਬੜਾ ਮਹੱਤਵ, ਜੇ ਪਹਿਲਾ ਕਦਮ ਨਾ ਚੁੱਕਿਆ ਜਾਂਦਾ ਤੇ ਆਖਰੀ ਕਦਮ ਵੀ ਕਦੇ ਨਸੀਬ ਨਾ ਹੁੰਦਾ। ਉਹ ਪਹਿਲਾ ਕਦਮ ਇਹ ਹੈ ਕਿ ਮਨੁੱਖ ਨੂੰ ਬਚਪਨ ਤੋਂ ਬਚਪਨ ਚ, ਛੋਟੇ ਤੋਂ ਛੋਟੀ ਅਵਸਥਾ ਦੇ ਵਿੱਚ, ਬੜੇ ਸਿਆਣੇ ਸੂਝ ਵਾਲੇ ਮਾਂ ਬਾਪ ਉਹ ਨੇ ਜਿਹੜੇ ਆਪ ਗੁਰੂ ਭਗਤੀ ਚ, ਪ੍ਰਭੂ ਭਗਤੀ ਚ ਲੱਗੇ ਨੇ, ਤੇ ਬੱਚਿਆਂ ਨੂੰ ਪ੍ਰੇਰ ਕੇ ਗੁਰਦੁਆਰੇ ਲੈ ਆਉਂਦੇ ਨੇ, ਨਿਤਨੇਮ ਕਰਾਉਂਦੇ ਨੇ, ਗੁਟਕਾ ਫੜਾ ਕੇ ਪਾਠ ਕਰਾਉਂਦੇ ਨੇ, ਛੋਟੇ ਤੋਂ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ। ਲੇਕਿਨ ਖਿਮਾ ਕਰਨਾ, ਬੱਚਿਆਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕੇਵਲ ਉਹ ਕਰੇਗਾ ਜਿਹਦੀ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ, ਜਿਹਦੇ ਇੱਕ ਰੁਟੀਨ, ਇੱਕ ਜੁਗਤ ਬਣੀ ਹੋਈ ਹੈ ਕਿ ਉਹ ਪਾਠ ਕਰਦਾ। ਜੇ ਬਾਪ ਬੱਚੇ ਨੂੰ ਕਹਿੰਦਾ ਪਾਠ ਕਰਿਆ ਕਰ ਤੇ ਆਪ ਨਹੀਂ ਕਰਦਾ, ਬੱਚਾ ਕਦੇ ਨਹੀਂ ਕਰੇਗਾ। ਬਾਪ ਕਹਿੰਦਾ ਚੱਲ ਗੁਰਦੁਆਰੇ ਚਲੀਏ, ਜੇ ਤਾਂ ਆਪ ਤੁਰ ਰਿਹਾ ਤੇ ਬੱਚਾ ਵੀ ਨਾਲ ਤੁਰ ਪਏਗਾ, ਤੇ ਜੇ ਬਾਪ ਲੇਟਿਆ ਲੇਟਿਆ ਕਵੇ ਕਾਕਾ ਜਾ ਗੁਰਦੁਆਰੇ ਹੋ ਰਿਹਾ ਤੇ ਬੱਚਾ ਉੱਥੋਂ ਤਾਂ ਤੁਰ ਪਏਗਾ, ਰਾਹ ਜਗ੍ਹਾ ਪਿਛਾ ਹੋ ਜਾਏਗਾ। ਜਵਾਬ ਨਾ ਵੀ ਦੇਵੇ, ਕਹੇਗਾ ਬਾਪੂ ਆਪ ਤਾਂ ਜਾਂਦਾ ਨੀ, ਮੈਨੂੰ ਕਹਿੰਦਾ, ਨਹੀਂ ਪਹੁੰਚ ਸਕੇਗਾ।

ਬੰਦਾ ਕਰੇ, ਆਪ ਸ਼ੁਭ ਰਸਤੇ ਤੇ ਆਪ ਸ਼ੁਭ ਮਾਰਗ ਤੇ ਕਦਮ ਧਰੇ ਤੇ ਬੱਚਿਆਂ ਨੂੰ ਛੋਟੀ ਤੋਂ ਛੋਟੀ ਉਮਰ ਚ ਇਸ ਪਾਸੇ ਪ੍ਰੇਰ ਕੇ ਲਾ, ਤੇ ਜਿਹੜਾ ਬੰਦਾ ਵਿਉਂਤਾ ਕਰਦਾ ਰਹਿ ਜਾਵੇ, ਕਰ ਲਈ ਮੈਂ ਅਗਲੇ ਸਾਲ ਕਰਾਂਗੇ, ਉਦੋਂ ਅਗਲੇ ਸਾਲ ਕਰਾਂਗੇ, ਇੰਨੇ ਸਾਲਾਂ ਦੇ ਹੋ ਜਾਈਏ ਫਿਰ ਕਰਾਂਗੇ, ਕੋਈ ਨਹੀਂ ਕਰ ਸਕਦਾ ਬੰਦਾ। ਉਹ ਪੁਰਾਣੇ ਰਿਸ਼ੀਆਂ ਨੇ ਕੁਝ ਵਿਉਂਤਾ ਕੀਤੀਆਂ ਸਨ, ਉਹਨਾਂ ਨੇ ਚਾਰ ਆਸ਼ਰਮ ਬਣਾ ਦਿੱਤੇ, ਚਾਰ ਹਿੱਸੇ ਜੀਵਨ ਦੇ ਕਰ ਦਿੱਤੇ। ਉਹ ਕਹਿੰਦੇ ਨੇ ਬ੍ਰਹਮਚਰ, 25 ਸਾਲ ਬ੍ਰਹਮਚਾਰੀ ਰਹੋ, ਫਿਰ ਗ੍ਰਿਸਥ ਆਸ਼ਰਮ, 25 ਸਾਲ ਤੋਂ 50 ਸਾਲ ਤੱਕ ਤੁਸੀਂ ਗ੍ਰਿਸਥ ਵਿੱਚ ਖਚਤ ਰਹੋ, ਬੱਚੇ ਹੋ ਜਾਣ, ਉਹਨਾਂ ਨੂੰ ਸੁਣਾ ਕੇ ਪੜ੍ਹਾ ਕੇ ਲਿਖਾ ਕੇ ਸਵਾਰ ਕੇ ਕੰਮਾਂ ਕਾਰਾਂ ਤੇ ਲਾ ਦਿਓ, 50 ਸਾਲ ਦੀ ਉਮਰ ਚ ਫਿਰ ਤੁਸੀਂ ਸੰਨਿਆਸ ਲੈ ਲਓ। 25 ਸਾਲ ਸੰਨਿਆਸ ਤਿਆਗ ਕਰਕੇ ਧਿਆਨ ਲਾਉਣਾ ਸਿੱਖੋ, ਭਗਤੀ ਕਰਨੀ ਸਿੱਖੋ, 75 ਸਾਲ ਦੇ ਹੋ ਜਾਓ, 75 ਸਾਲ ਤੋਂ ਬਾਅਦ ਫਿਰ ਜੋ ਕੁਝ ਸਿੱਖਿਆ ਬਾਨਪ੍ਰਸਥ ਆਸ਼ਰਮ ਵਿੱਚ ਲੋਕਾਂ ਨੂੰ ਸਿਖਾਉਂਦੇ ਫਿਰੋ। ਗੁਰੂ ਨਾਨਕ ਸਾਹਿਬ ਨੇ ਵੇਖਿਆ, ਇਹ ਕਮਾਲ ਦੀ ਗੱਲ ਹੈ ਕਿ ਬੰਦਾ ਐਸਾ ਪ੍ਰੋਗਰਾਮ ਬਣਾ ਕੇ ਬੈਠਾ ਹੈ ਕਿ 75 ਸਾਲਾਂ ਤੇ 100 ਸਾਲ ਦਾ ਹੋਵੇਗਾ, ਕਿ 10 ਸਾਲਾਂ ਦੀ ਉਮਰ ਚ ਫਤਿਹ ਕੇ ਜਾ ਗਿਆ, ਫਿਰ ਕੀ ਹੋਵੇਗਾ, ਸਾਰੀ ਲਿਉਂਤ ਧਰੀ ਰਹਿ ਜਾਵੇਗੀ। ਇਹ ਤਾਂ ਜਿੱਥੋਂ ਜਾ ਕੇ ਉਥੋਂ ਸਵੇਰ ਫੌਰਨ ਜਲਦੀ ਤੋਂ ਜਲਦੀ। ਕਬੀਰ ਜੀ ਕਹਿੰਦੇ ਨੇ, ਜਦ ਤੇਰੀਆਂ ਦੋ ਲੱਤਾਂ ਸਨ ਉਦੋਂ ਤੈਨੂੰ ਸੋਚਣ ਦੀ ਲੋੜ ਸੀ ਕਿ ਛੇਤੀ ਤੋਂ ਛੇਤੀ ਭਗਤੀ ਵੱਲ ਲੱਗ ਜਾਵਾਂ, ਹੁਣ ਤੂੰ ਕੀ ਕਰੇਗਾ। ਚਾਰ ਪਾਂਗ ਦੋਏ ਸਿੰਘ, ਉਦੋਂ ਸਿਰ ਤੇ ਸਿੰਘ ਨਹੀਂ ਸੀ, ਉਦੋਂ ਸਿਰ ਦੇ ਉੱਤੇ ਸੁਰਤੀ ਦਾ ਪਹਿਰਾ ਸੀ ਤੇ ਸਿੰਘ ਪਸ਼ੂਪਣੇ ਦੀ ਨਿਸ਼ਾਨੀ। ਹਾਲਾਂਕਿ ਕਈ ਮੂਰਖ ਜਾਨਵਰਾਂ ਦੇ ਸਿੰਘ ਨਹੀਂ ਵੀ ਹੁੰਦੇ, ਲੇਕਿਨ ਆਮ ਤੌਰ ਤੇ ਸਿੰਘ ਉਹਦੇ ਸਿਰ ਤੇ ਦਿਖਾਏ ਜਾਂਦੇ ਨੇ। ਆ ਤੁਸੀਂ ਦੇਖਦੇ ਹੋ ਕੌਡੇ ਰਾਕਸ਼ ਦੀ, ਆਪਾਂ ਕਈ ਬਣਾਈ ਹੋਈ ਚਿੱਤਰ ਵੇਖਦੇ ਹਾਂ, ਫੋਟੋ ਵੇਖਦੇ ਹਾਂ, ਮਾਨਸ ਖਾਣਾ ਬੰਦਾ, ਮਨੁੱਖਾਂ ਦਾ ਮਾਸ ਖਾਣ ਵਾਲਾ ਬੰਦਾ, ਉਹਦੇ ਸਿਰ ਤੇ ਸਿੰਘ ਵਿਖਾ ਦਿੱਤੇ। ਇਸ ਕਰਕੇ ਵਿਖਾ ਦਿੱਤੇ ਕਿ ਮਨੁੱਖ ਨਹੀਂ ਹੈ, ਮਨੁੱਖ ਤੋਂ ਥੱਲੇ ਦੀ ਚੀਜ਼ ਹੈ, ਪਸ਼ੂ ਪੁਣੇ ਵਾਲੀ ਗੱਲ ਹੈ, ਰਾਕਸ਼ ਕਿਰਤੀ ਵਾਲੀ ਗੱਲ ਹੈ। ਰਾਕਸ਼ਾਂ ਦੇ ਸਿਰ ਤੇ ਸਿੰਘ ਵਿਖਾਏ ਜਾਂਦੇ ਨੇ, ਮਨੁੱਖ ਦੇ ਸਿਰ ਦੇ ਉੱਤੇ ਸਿੰਘ ਨਹੀਂ ਵਿਖਾਏ ਜਾਂਦੇ। ਹਾਂ, ਜਦੋਂ ਮਨੁੱਖ ਬਹੁਤ ਉੱਚਾ ਉੱਠ ਜਾਂਦਾ ਹੈ ਨਾ, ਫਿਰ ਉਹਦੇ ਚਿਹਰੇ ਦੇ ਦੁਆਲੇ ਇੱਕ ਨੂਰ ਦਿਖਾਇਆ ਜਾਂਦਾ, ਫੋਟੋ ਬਣਾਉਣ ਵਾਲੇ ਇੱਕ ਪ੍ਰਕਾਸ਼ ਵਿਖਾਉਂਦੇ ਨੇ। ਇਹ ਦੇਵਤਾ ਹੋ ਗਿਆ, ਮਨੁੱਖ ਤੋਂ ਉੱਚਾ ਉੱਠ ਗਿਆ, ਮਨੁੱਖ ਤੋਂ ਥੱਲੇ ਆਵੇਗਾ ਤੇ ਸਿਰ ਤੇ ਸਿੰਘ ਵਿਖਾਉਣੇ ਪੈਣਗੇ, ਮਨੁੱਖ ਤੋਂ ਉੱਚਾ ਉੱਠੇਗਾ ਤੇ ਚਿਹਰੇ ਤੇ ਨੂਰ ਵਿਖਾਉਣਾ ਪਏਗਾ। ਇਹ ਬਿਲਕੁਲ ਮਨੁੱਖ ਦੀ ਆਪਣੀ ਮਰਜ਼ੀ ਹੈ, ਇਹ ਥੱਲੇ ਨੂੰ ਆਉਂਦਾ ਕਿ ਉੱਪਰ ਨੂੰ ਜਾਂਦਾ, ਦੇਵੀ ਗੁਣਾਂ ਵੱਲ ਵੱਧਦਾ ਹੈ ਕਿ ਪਸ਼ੂ ਗੁਣੇ ਵੱਲ ਵੱਧਦਾ। ਕਬੀਰ ਜੀ ਕਹਿੰਦੇ, ਚਾਰ ਪਾਮ ਦੋਏ ਸਿੰਘ, ਗੁੰਗ ਮੁੱਖ ਹੁਣ ਤੂੰ ਬੋਲ ਕੁਝ ਨਹੀਂ ਸਕਦਾ, ਗੱਲ ਨਹੀਂ ਕਰ ਸਕਦਾ, ਮੇਰੀ ਗੱਲ ਦਾ ਉੱਤਰ ਨਹੀਂ ਦੇ ਸਕਦਾ, ਤਬ ਕੈਸੇ ਗੁਣ ਗਈ ਹੈ। ਹੁਣ ਤੂੰ ਕਰੇਗਾ ਭਗਤੀ, ਉਦੋਂ ਨਹੀਂ ਕੀਤੀ, ਹੁਣ ਕਰ ਸਕੇਗਾ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਸੋਟਾ ਮਾਰ ਦੇਣ, ਜਿਹਦੇ ਖੇਤ ਦੇ ਕੋਲੋਂ ਵੀ ਲੰਘਣਾ ਉਹ ਡਾਂਗ ਨਾਲ ਤੈਨੂੰ ਭਜਾ ਦਿੰਦੇ, ਕੰਮ ਨਾ ਕਰਨ ਤੇ ਤੈਨੂੰ ਸਜ਼ਾ ਮਿਲੀ, ਹੁਣ ਤੈਨੂੰ ਖਾਣ ਤੇ ਕਿਸੇ ਪਾਸੇ ਮੂੰਹ ਮਾਰਨ ਤੇ ਵੀ ਪੈਰ ਪੈਰ ਤੇ ਸਜ਼ਾ ਮਿਲਦੀ ਹੈ। ਹਰ ਬਿਨ ਬੈਲ ਵਿਰਾਨੇ ਹੋਈ ਹੈ, ਵਿਰਾਨੇ ਦੇ ਬੈਲ ਜਿਹਦਾ ਕੋਈ ਸਾਈ ਖਸਮ ਨਾ ਹੋ, ਵਿਰਾਨੇ ਵਿੱਚ ਭਟਕਣ ਵਾਲਾ ਬੈਲ, ਸਾਡੇ ਨੱਕ ਤੇਰੀ ਨੱਕ ਦੇ ਵਿੱਚ ਜਿਹੜਾ ਉਹ ਨੱਥ ਪਾ ਕੇ ਤੈਨੂੰ ਤੋਰਦੇ ਰਹੇ ਨੇ, ਉਸ ਨੱਥ ਨੇ ਤੇਰਾ ਸਾਰਾ ਨੱਕ ਪਾੜ ਛੱਡਿਆ, ਫਟਿਆ ਹੋਇਆ ਤੇਰਾ ਨੱਕ ਜਿਹਦੇ ਚ ਹੁਣ ਨੱਥ ਵੀ ਸ਼ਾਇਦ ਨਾ ਪੈ ਸਕੇ, ਟੁੱਟੇ ਕੰਧਨ ਮਾਰ ਮਾਰ ਕੇ ਤੇਰੇ ਕੰਧੇ ਉਹਨਾਂ ਤੋੜ ਛੱਡੇ, ਤੇਰੇ ਕੰਧੇ ਉਹਨਾਂ ਨੇ ਕੁੱਟ ਕੁੱਟ ਕੇ ਤੋੜ ਛੱਡੇ ਨੇ, ਜ਼ਖਮੀ ਹੋ ਚੁੱਕੇ ਨੇ, ਸਾਡੇ ਨਾਕਨ ਟੁੱਟੇ ਕਾਂਧਨ ਕੋਦੋ ਕੋ ਫੁੱਸ ਖਈ ਹੈ। ਹੁਣ ਤਾਂ ਤੂੰ ਕਿਸੇ ਖੇਤ ਨੂੰ ਮੂੰਹ ਮਾਰਨ ਨਹੀਂ ਦੇਣਾ ਉਹਨਾਂ ਨੇ, ਕਿਤੇ ਕੋਈ ਥੋਂ ਤੂੜੀ ਕੋਈ ਸੁੱਕਾ ਚਾਰਾ ਕੋਈ ਘਾਹ ਤਿਨਕਾ ਕਿਤੇ ਪਿਆ ਹੋਇਆ, ਇਹ ਫੁੱਸ ਖਾ ਕੇ ਗੁਜ਼ਾਰਾ ਤੈਨੂੰ ਕਰਨਾ ਪੈ ਰਿਹਾ। ਸਾਰੋ ਦਿਨ ਸਡੋਲਤ ਬਨ ਮਈਆ, ਸਾਰਾ ਦਿਨ ਤੂੰ ਬਨ ਵਿਚ ਭਟਕਦਾ ਰਹਿੰਦਾ, ਅੱਜ ਹੁਣ ਪੇਟ ਅਧਈ ਹੈ, ਅਜੇ ਵੀ ਤੇਰਾ ਪੇਟ ਵੀ ਭਰਿਆ, ਭੁੱਖ ਤੇਰੀ ਕਾਇਮ ਹੈ, ਕਿਉਂਕਿ ਤੈਨੂੰ ਕੁਚਾਚਾ ਖਾਣ ਨੂੰ ਦਿੰਦਾ ਨਹੀਂ, ਜਿੰਨਾ ਚਿਰ ਤੇਰੇ ਸਰੀਰ ਵਿਚ ਕੰਮ ਕਰਨ ਦਾ ਦਮ ਸੀ ਉਨਾ ਚਿਰ ਤੈਨੂੰ ਆਪਣੀ ਲੋੜ ਨੂੰ ਕੁਝ ਨਾ ਕੁਝ ਉਪਾਲਦੇ ਰਹੇ, ਹੁਣ ਕਿਉਂਕਿ ਤੇਰੇ ਸਰੀਰ ਦੇ ਅੰਦਰ ਸੱਤਾ ਨਹੀਂ, ਹੁਣ ਤੈਨੂੰ ਕੋਈ ਖਾਣ ਨਹੀਂ ਦਿੰਦਾ, ਕੁਦਰਤ ਦੇ ਇਨ੍ਹਾਂ ਖੁੱਲੇ ਖੇਤਾਂ ਵਿਚੋਂ, ਕੁਦਰਤ ਦੀਆਂ ਖੁੱਲੀਆਂ ਚਰਵਾਹ ਇਨ੍ਹਾਂ ਚਰਾਗਾਹਾਂ ਵਿਚੋਂ ਵੀ ਤਿਰਕਾ ਤੇਰੇ ਭਾਗਾਂ ਵਿਚ ਨਹੀਂ ਹੈ, ਤੋ ਕਹਿੰਦੇ ਨੇ ਸਾਰੋ ਦਿਨ ਸਡੋਲਤ ਬਨ ਮਈਆ, ਅੱਜ ਉਹ ਨਾ ਪੇਟ ਆ ਗਈ ਹੈ, ਤੋ ਕਹਿੰਦੇ ਨੇ ਜਨ ਭਗਤਨ ਕੋ ਕੀਓ ਨਾ ਮਾ ਕਹੋ ਨਾ ਮਾਨੋ, ਭਗਤਾਂ ਨੇ ਤੈਨੂੰ ਕਿਹਾ ਭਗਤੀ ਕਰ ਲੈ, ਉਸ ਜੀਵਨ ਵਿਚ ਤੂੰ ਭਗਤਾਂ ਦਾ ਕਿਹਾ ਨਹੀਂ ਮੰਨਿਆ, ਕੀ ਉਹ ਆਪਣੋ ਪਈ ਹੈ, ਹੁਣ ਤੂੰ ਆਪਣਾ ਕੀਤਾ, ਵਾਕਈ ਮਨੁੱਖ ਆਪਣਾ ਕੀਤਾ, ਉਹ ਤਾਂ ਹੈ ਨਾ ਬੈਲ ਦੀ ਜੂਨੀ ਚ ਪਾ ਰਿਹਾ, ਲੇਕਿਨ ਆਮ ਤੌਰ ਤੇ ਮਨੁੱਖ ਇਸੇ ਜੀਵਨ ਵਿਚ ਆਪਣਾ ਕੀਤਾ ਪਾ ਰਹੇ,
جن سنسار دے دکھی تے آئے ہائے کردے پریشان لوگ نے پاپی کرم کمان دے کردے ہائے ہائے ایتھے جیون وچ تے اگے وی نانک جو متھن مادانیاں تیوں متھے ترم رائے اگے جا کے بھی لیکھا دینا اوکھا ہو جاندا جیون وچ وی مہاراج کہندے

ਤੇਰੇ ਚੇਨੇ ਗੁਣ ਨੇ, ਤੂੰ ਇੰਨੀ ਬਾਣੀ ਪੜਦਾ, ਸ਼ਸਤਰ ਵਿਦਿਆ ਵੀ ਸਿੱਖਦਾ ਪਿਆ, ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ। ਇੱਕ ਗੱਲ ਦੱਸ, ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਹੈ? ਕਿਉਂ ਮਾਂਜ ਰਹੇ? ਧਿਆਨ ਦੇਣਾ, ਇਹ ਬੜੀ ਗੁਣ ਜਿਹੜਾ ਨਾ, ਇਹੋ ਹੀ ਮਾਧੋ ਸਾਧੂ ਜਨ।

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਧਿਆਨ ਦੇਣਾ ਕਾਲੀ ਨਾਲ, ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ।

ਨਾਗ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲਦੇ ਨੇ, ਲੜਨ ਦੀ ਲੋੜ ਹੀ ਏਡੀ ਪਿਓ ਦੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ। ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਹੀ ਗਿਆ ਕੋ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ, ਸੰਗਤ ਨਾ ਛੱਡਿਓ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹਦੀ ਛੱਡਣਾ, ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਕੀਰਤਨ ਸਿਖਾਉਣ ਦੀ ਤੁਸੀਂ ਸੇਵਾ ਲੈ ਲਈ ਹੈ। ਇਹ ਸੱਚੇ ਪਾਤਸ਼ਾਹ ਸ਼ੁਕਰ ਹੈ, ਇੰਨੇ ਖੁੱਲੇ ਪਾਠ ਵੰਡਣ ਦੀ ਤੁਸੀਂ ਸੇਵਾ ਲੈ ਲਈ ਹੈ, ਸੇਵਕ ਬਣ ਗਏ। ਪਿਆਰੇ ਉਹ ਕਮਾਈ ਸੰਭਾਲਣੀ ਸਿੱਖਣੀ ਹੈ ਤੇ ਤੁਹਾਨੂੰ ਬਖਸ਼ੀਆਂ ਕੋਲੋਂ ਹੀ ਸਿੱਖੀ ਜਾਏਗੀ। ਅਸੀਂ ਨਾਨਕ ਭਗਤੀ ਕਰਨੀ ਹੈ, ਰਾਵਣ ਭਗਤੀ ਨਹੀਂ ਕਰਨੀ। ਬਾਬਾ ਆਨੰਦ ਸਿੰਘ ਜੀ ਨਾ ਇੱਕ ਵਾਰੀ ਇਸ਼ਨਾਨ ਕਰਦੇ ਪਏ, ਇੱਕ ਸੱਜਣ ਖੜ

ਕਿਉਂਕਿ ਤੁਹਾਡੇ ਚੋਂ ਬਹੁਤ ਬੀਬੀਆਂ ਅਲੱਗ ਅਲੱਗ ਸੇਵਾ ਨਿਭਾਉਂਦੀਆਂ, ਕਿਤੇ ਸਾਡੀ ਸੇਵਾ ਚ ਕਰਤਾਪਨ ਨਾ ਆ ਜਾਏ। ਸੇਵਕ ਬਣ ਕੇ ਵੇਖੋ ਬਾਬਾ ਜੀ ਕਿੱਡੀ ਪਦਵੀ ਤੇ ਕੌਲੇ ਜੂਠੇ ਸੰਗਤ ਦੇ ਮਾਈ। ਸਤਿਗੁਰੂ ਪਤਾ ਨੀ ਦੂਜੇ ਸਿੱਖਾਂ ਨੂੰ ਪ੍ਰੇਰਣਾ ਦੇਣ ਲਈ ਪੁੱਛਦੇ ਨੇ, ਦੱਸ ਤੇ ਸਹੀ ਕੌਲੇ ਕਿਉਂ ਮਾਂਜਦਾ? ਕਹਿੰਦੇ ਜੀ ਮੈਂ ਤਾਂ ਮਾਂਜਦਾ ਕਿ ਮਨ ਛਾਲਾਂ ਮਾਰ ਸਕਦਾ ਤੇ ਮੇਰੀ ਸੇਵਕ ਬਣ ਕੇ ਬੀਤ ਜਾਵੇ, ਕਰਤਾਪਨ ਨਾ ਆ ਜਾਵੇ। 50,000 ਦਾ ਇਕੱਠ ਨਹਿਰ ਤੇ ਬਾਬਾ ਈਸ਼ਵਰ ਸਿੰਘ ਜੀ ਤੇ ਕਹਿਣਾ ਮੈਂ ਤੇ ਝਾੜੂ ਦੇਣ ਵਾਲਾ ਵਾਂ, ਤੇ ਫਿਰ ਕਹਿਣਾ ਵੀ ਮੈਂ ਪੜਿਆ ਲਿਖਿਆ ਨੀ ਬਾਬਾ ਈਸ਼ਵਰ ਸਿੰਘ ਜੀ। 50,000 ਦੇ ਇਕੱਠ ਜੀ ਕਹਿਣਾ ਕਿ ਮੈਂ ਤੇ 3 ਜਮਾਤਾਂ ਪੜਿਆ, ਬਾਬਾ ਈਸ਼ਵਰ ਸਿੰਘ ਜੀ ਦੇ ਬੱਚਿਆਂ ਨੂੰ ਵੀ ਮੈਂ ਤੇ 3 ਜਮਾਤਾਂ ਪੜਿਆ ਤੇ ਮੈਨੂੰ 3 ਜਮਾਤਾਂ ਬਾਬਾ ਨੰਦ ਸਿੰਘ ਜੀ ਨੇ ਪੜ੍ਹਾਈਆਂ। ਪੱਬਾ ਭੁੱਲ ਗਿਆ ਜੀ, ਪੱਬਾ ਭਲਾ ਜੀ ਤੇ ਪੱਬਾ ਭਾਣਾ ਜੀ, ਗੱਜ ਕਿਹਾ ਕੋ ਸਤਨਾਮ ਸ੍ਰੀ ਵਾਹ। ਬਾਬਾ ਜੀ ਨੇ ਕਹਿਣਾ ਵੀ ਮੈਂ ਤੇ ਆਹ 3 ਜਮਾਤਾਂ ਪੜ੍ਹਾਂ। ਫਿਰ ਬਚਨ ਸੁਣਾਇਆ, ਬਾਬਾ ਈਸ਼ਰ ਸਿੰਘ ਕਹਿੰਦੇ ਇੱਕ ਵਾਰੀ ਬਾਬਾ ਜੀ ਇੱਕ ਗੁਰਦੁਆਰੇ ਵੱਲ ਉਂਗਲ ਕਰਕੇ ਕਹਿਣ ਲੱਗੇ ਕਿੰਨਾ ਸੋਹਣਾ ਬਣਿਆ ਹੈ,

ਬਿਲਕੁਲ ਠੀਕ, ਬਿਲਕੁਲ ਠੀਕ। ਕਹਿੰਦੇ ਇਹ ਹੁਣ ਅਸੀਂ ਬੋਲ ਨਹੀਂ ਸਕਦੇ, ਉਹਨਾਂ ਨੇ ਆਖਿਆ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਾਨੂੰ ਤਾੜ ਕਰਕੇ ਚਪੇੜ ਪਈ।

0: ਤੇਰੇ ਕੋਲੋਂ ਸੱਤ ਵਜਨ ਨਹੀਂ ਕਿਹਾ ਜਾਂਦਾ ਆਖੋ
1: ਸਤਨਾਮ
0: ਕਹਿੰਦੇ ਇੱਕ ਵਾਰੀ ਅਸੀਂ ਕਹਿ ਬੈਠੇ ਲੇਕਿਨ ਲੇਕਿਨ ਲੇਕਿਨ ਧਿਆਨ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਕਹਿੰਦੇ ਬਿਲਕੁਲ ਠੀਕ ਲੇਕਿਨ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਆਖੋ ਸਾਧਨਾਮ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਲਫ਼ਜ਼ ਨਿਚੋੜ ਕੱਢੋ ਗਰੀਬੀ ਦੀ ਪੜ੍ਹਾਈ ਗਰੀਬੀ ਦੀ ਸਤ ਬਚਨ ਦੀ ਪੜ੍ਹਾਈ ਨਿਮਰਤਾ ਦੀ ਪੜ੍ਹਾਈ ਕਹਿਣ ਲੱਗੇ ਸਾਨੂੰ ਕਹਿੰਦੇ ਫਾਰਸੀ ਸਿੱਖ ਗਿਆ ਲੇਕਿਨ ਬਿਲਕੁਲ ਠੀਕ ਇੱਥੇ ਤੇ ਸੱਤ ਬਚਨ ਦੀ ਪੜ੍ਹਾਈ ਕੋਈ ਗੱਲ ਕਹਿਣੀ ਸੱਤ ਬਚਨ ਜੀ ਅੱਛਾ ਜੀ ਸੱਤ ਬਚਨ

ਸਾਡੇ ਵੀ ਸੇਵਕ ਬਣ ਕੇ ਬੀਤੇ। ਇਹੋ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਸਾਡਾ ਮਿਲਣਾ ਹੈ। ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ। 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਦਾ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਕੋਈ ਨਹੀਂ। ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ ਭੋਗ ਪਏ, ਪਰਿਵਾਰ ਵੀ, ਗੁਰਦੁਆਰਿਆਂ ਦੇ ਪ੍ਰਧਾਨ ਵੀ, ਹੋਰ ਵੀ, ਉਹ ਸਾਰਿਆਂ ਨੇ ਬੜਾ ਸਤਿਕਾਰ ਦਿੱਤਾ ਭਾਈ ਹਰਮਿੰਦਰ ਸਿੰਘ ਜਿਹੜੇ ਬਾਬਾ ਜੀ। ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ, ਸਤਿਕਾਰ ਬੜਾ ਮਿਲਿਆ। ਮੈਂ ਕਿ ਕਿਤੇ ਪਾਸਾ ਨਾ ਉਲਟ ਜੇ, ਡਰ ਬੜਾ ਲੱਗਦਾ। ਜਦੋਂ ਆਇਆ ਤੇ ਕਹਿੰਦਾ ਵੀ ਗੰਗਾਨਗਰ ਸਮਾਪਤੀ ਹੋ ਗਈ ਏ, ਹੁਣ ਪਰਸੋਂ ਚੌਥ ਕੁਰਾਲੀ ਜਾਣਾ, ਉੱਥੇ ਵੀ 7 ਦਿਨ ਲੜੀਆਂ, ਉਹ ਵੀ ਨਵੀਆਂ ਸ਼ੁਰੂ ਹੋਈਆਂ। ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ, ਕਿ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ 1 ਘੰਟੇ ਜੋੜੇ ਝਾੜ ਗਿਆ। ਕਹਿੰਦਾ ਉਹ ਕਿਉਂ? ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ, ਲੋਹੀਆਂ ਬੜੀਆਂ ਪਈਆਂ ਹੈ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ, ਜੋੜੇ ਝਾੜ ਕੇ ਆ 1 ਘੰਟਾ ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ, ਹੈਗਾ ਮੈਂ ਤੁਹਾਡੇ ਜੋੜੇ ਝਾੜਨਾ ਲਈ।

ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਆ, ਸਾਡੀ ਸੇਵਕ ਬਣ ਕੇ ਬੀਤ ਜਾਵੇ ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਆ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਈਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ ਮੈਂ ਕਰਤਾ ਨਾ ਬਣ ਗਿਆ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ, ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ, ਕੱਲ ਕੀ ਹੋਣਾ ਹੈ ਜੀ। ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਵਿਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ ਦੀ

ਬੜੀ ਉੱਚੀ ਪਦਵੀ ਤੇ ਪਹੁੰਚ ਜਾਂਦੇ ਆ, ਪਰ ਉਹ ਪਦਵੀ ਮੈਲੀ ਹੁੰਦੀ ਹੈ, ਉਹ ਪਦਵੀ ਚ ਮੈਲ ਹੁੰਦੀ ਹੈ। ਕਹਿੰਦੇ ਜੇ ਬਖਸ਼ਿਆਂ ਦਾ ਸੰਗ ਕਰੇ ਨਾ, ਉੱਚੀ ਪਦਵੀ ਪਵਿੱਤਰ ਮਿਲੇਗੀ।

ਮੈਂ ਪੂਰੇ ਗੀਤਾਂ ਚੱਕੇ ਗਾਹੇ ਕਿ ਨਿਮਾਣੇ ਨਿਮਾਣ ਨਿਟਾਣੇ ਨਿਤਾਣ ਤੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਦੇਖਣ ਬੜੀ ਅਕੀਤ ਦੇ ਨਾਲ ਨਹੀਂ ਬੈਠੀ ਗੁਰੂ ਸਾਹਿਬ ਜੀ ਆਪ ਜੀ ਸਰਕਾਰ ਦੇ ਕਾਬਿਲ ਹੋ ਜੋ ਆਪ ਜੀ ਜ਼ਿੰਦਗੀ ਦੇ ਇਤਨੇ ਅਹਿਮ ਪਰੇ ਮਸਲਿਆਂ ਦੇ ਵਿੱਚੋਂ ਆਪ ਜੀ ਨੂੰ ਸਮਾਂ ਕੱਢਿਆ ਜਦੋਂ ਆਪ ਜੀ ਨੇ ਸੋਚ ਲਿਆ ਕਿ ਆਪਾਂ ਉੱਧਰ ਬਾਹਰ ਜਾਣਾ ਹੈ ਇਹ ਗੱਲ ਨਾਲ ਹੀ ਘੱਟ ਆਇਦ ਹੋ ਗਈ ਸਾਨੂੰ ਦੂਰ ਪੈ ਗਿਆ ਆਗੇ ਹੋ ਗਈ ਇੱਥੇ ਪਾਤਸ਼ਾਹ ਜੀ ਨੇ ਆਪ ਨੂੰ ਬੜੇ ਸੁੰਦਰ ਅੰਦਾਜ਼ ਦੇ ਨਾਲ ਉਹ ਸੰਗੀਤ ਦੀਆਂ ਗੱਲਾਂ ਕੀਤੀਆਂ ਸੱਚ ਲਿਓ ਜੇ ਬਾਹਰ ਲੋਕ ਬੈਠਿਆ ਕੰਕਨ ਜੀ ਰਣਜੀਤ ਸਿੰਘ ਸਾਹਿਬ ਜੀ ਰਸ਼ੀਆ ਸਾਹਿਬ ਜੀ ਕਾਂਤ ਜੀ ਮੇਰੇ ਅਜੀਤ ਅਜਿੰਦਰ ਸੀਤਲ ਸਿੰਘ ਜੀ ਬੈਠੇ ਹਨ ਸੱਚ ਜੀ ਜੋ ਸੰਗੀਤ ਹੈ ਗਾਉਣ ਦਾ ਇਹ ਗਲਤ ਨਹੀਂ ਮਜ਼ਬੂਤ ਬਿਲਕੁਲ ਗਲਤ ਨਹੀਂ ਜੇ ਕੰਨਾਂ 'ਚ ਗੱਲ ਪੈ ਗਈ ਨਹੀਂ ਤਦੇ ਇਹਨੇ ਰਾਜੀ ਹੋ ਗਏ ਇਹਨੇ ਰਾਜੀ ਨਹੀਂ ਸੀ ਬਣਨੇ ਜੇ ਗੱਲ ਦਾ ਮਜ਼ਬੂਤ ਨਾ ਬਣਦਾ ਗੱਲ ਹੈ ਆਦਿ ਗੱਲ ਹੈ ਮਿਹਨਤ ਜਿਹਨ ਕੀਤੀ ਸੁਪਾਰ ਹੈ ਜਿਹਦਾ ਮਰਜ਼ੀ ਕਰਦਾ ਹੈ ਇਹ ਕਰਮ ਦਾ ਕਰਮ ਹੈ ਗੱਲ ਦਾ ਕੋਈ ਮਜ਼ਬੂਤ ਨਹੀਂ ਜਿਹਨੇ ਕਰਨਾ ਹੈ ਉਹਨੂੰ ਸਾਧਨ ਦੀ ਹੋਣੀ ਨਹੀਂ ਮਿਲਣੀ ਪਹਿਲੀ ਗੱਲ ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਤਾਂ ਆ ਰਿਹਾ ਸਾਧਨ ਦੀ ਪਾਤਸ਼ਾਹ ਜੀ ਕਿਹਾ ਤੁਹਾਡੀ ਬਚਾੜਾ ਬਿਲਕੁਲ ਨਹੀਂ ਮਿਲਦਾ ਸੀ ਇਸੇ ਤੰਤਰ ਜੀ ਗੁਰੂ ਗ੍ਰੰਥ ਵਿੱਚ ਹੈ ਮੈਂ ਦੋ ਗੱਲਾਂ ਕਹਿ ਕੇ ਸਾਧਨ ਦੀ ਦੁਨੀਆਂ ਦੇ ਦੋ ਫਾਂ ਆਠ ਹਨ ਤੀਜਾ ਦੁਨੀਆਂ ਦੇ ਕੰਮ ਕੋਈ ਦੋ ਕਿਹੜੇ ਕੰਮ ਗਾਉਣਾ ਤੇ ਪੇਂਟਿੰਗ ਪੇਂਟਿੰਗ ਦਾ ਜ਼ਰੂਰ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਦਾ ਸਰੂਪ ਹੈ ਨਾ ਪਰਮੇਸ਼ਵਰ ਇਹ ਐਨੇ ਜਵਾਬ ਹੈ ਜਿਹਦੇ ਜਦੋਂ ਸਾਨੂੰ ਸਮਝ ਆ ਕੀਰਤਨ ਕੀ ਹੈ ਤਾਂ ਫਿਰ ਸਾਧਨ ਦੀ ਆਬਾਦੀ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਖਤਮ ਹੋਣਗੇ ਰਾਜ ਪੱਚੀ ਮਿੰਟ ਟਾਈਮ ਹੈ ਰਾਜ ਤਕਰੀਬਨ 20-22 ਮਿੰਟ ਸਮਾਪਤੀ ਕਰਨਗੇ ਸ਼ਬਦ ਹੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਜੋ ਜਗਾਣੀ ਰਾਗ ਤਕੀਬ ਹੈ ਯਤਨ ਕਰਾਂਗੇ ਕੱਲ੍ਹ ਨਹੀਂ ਕਹਿ ਸਕਦੇ ਕਿਉਂ ਇਹ ਬਹੁਤ ਮਹਾਨ ਬਾਤ ਹੈ ਅਸੀਂ ਅੱਗੇ ਅੱਗੇ ਬਿਲਕੁਲ ਪ੍ਰਤੀਭਾ ਹੈ ਆਓ ਆਪ ਜੀ ਤੁਹਾਡੇ ਤੱਕ ਬਾਤ ਮੈਂ ਕੁਛ ਦੇ ਵਿੱਚ ਕਬਜ਼ੋਰ ਨਜ਼ਰ ਸੇ ਕੋਈ ਨਿਜਾਜ਼ ਮਸਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ